ਅਸਲਾਮੁਅਲੈਕੁਮ ਭੈਣਾਂ, ਅਸਲਾਮੁਅਲੈਕੁਮ। ਉਹ ਕੀ ਹਾਲ ਚਾਲ ਆ? ਵਧੀਆ ਵਧੀਆ। ਆਪਾਂ ਤੁਹਾਡੇ ਵਾਸਤੇ ਤੁਹਾਡੀ ਪਸੰਦ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਦਿਲ ਦੀਆਂ ਘਰਾਈਆਂ ਤੋਂ, ਯਕੀਨ ਮੰਨੋ, ਦਿਲ ਦੀਆਂ ਘਰਾਈਆਂ ਤੋਂ ਤੁਹਾਨੂੰ ਸਲਾਮ ਪੇਸ਼ ਕਰਦਾ ਪਿਆ ਵਾਂ। ਕੀ ਹਾਲ ਚਾਲ ਆ? ਵਧੀਆ। ਕਿਆ ਬਾਤ ਆ, ਕਿਆ ਬਾਤ ਆ ਜਨਾਬ। ਅੱਜ ਤਾਂ ਬੜੇ ਪਿਆਰੇ ਪਿਆਰੇ, ਬੜੇ ਸੋਹਣੇ ਸੋਹਣੇ, ਬੜੇ ਸੋਹਣੇ ਸੋਹਣੇ ਲੀੜੇ ਪਾਏ ਹੋਏ ਮੇਰੇ ਸੱਜਣਾਂ ਅਤੇ ਬੇਲੀਆਂ ਅਤੇ ਭੈਣਾਂ ਅਤੇ ਭਰਾਵਾਂ ਨੇ। ਕਿਆ ਬਾਤ ਹੈ ਜਨਾਬ, ਅੱਜ ਤਾਂ ਮੌਜਾਂ ਹੋ ਗਈਆਂ। ਮੌਸਮ ਕੀ ਬਦਲ ਗਿਆ ਮੇਰੇ ਜਿਹੜੇ ਸੁਣਨ ਵਾਲੇ ਸੱਜਣ ਬੇਲੀ ਮਿੱਤਰ ਨੇ, ਭੈਣਾਂ ਭਰਾ ਨੇ, ਇਹਨਾਂ ਦੇ ਮੂਡ ਹੀ ਬਦਲ ਗਏ ਨੇ। ਕਿਆ ਬਾਤ ਹੈ ਜਨਾਬ। ਅਤੇ ਜਨਾਬ, ਮੌਸਮ ਬਦਲਿਆ ਬਦਲਿਆ, ਧੁੱਪਾਂ ਦੇ ਸਾਏ ਬਦਲੇ ਬਦਲੇ, ਧੁੱਪਾਂ ਬਦਲੀਆਂ ਬਦਲੀਆਂ, ਪਰਛਾਵੇਂ ਬਦਲੇ ਬਦਲੇ, ਅਤੇ ਉਹਦੇ ਨਾਲ ਨਾਲ ਮੇਰੇ ਜਿਹੜੇ ਸੱਜਣ ਬੇਲੀ ਮਿੱਤਰ ਨੇ ਗਰਮੀ ਦੇ ਸਤਾਏ ਹੋਏ। ਮਗਰ ਗਰਮੀ ਤਾਂ ਉੱਥੇ ਦੀ ਉੱਥੇ ਹੀ ਹੈ, ਪਰ ਓਨੀ ਨਹੀਂ, ਥੋੜ੍ਹੀ ਜਿਹੀ ਘੱਟ ਹੈ, ਮਗਰ ਗਰਮੀ ਹੈਗੀ ਹੈ। ਇੱਦਾਂ ਹੀ ਹੈ ਨਾ, ਇੱਦਾਂ ਹੀ ਆ ਵਾ, ਇੱਦਾਂ ਹੀ ਆ। ਆ ਮੌਸਮ ਵਾ, ਇੱਦਾਂ ਦੇ ਮੌਸਮ ਹੋ ਗਏ, ਜਿਵੇਂ ਜਿੱਦਾਂ ਦੇ ਬੰਦੇ ਹੋ ਗਏ ਉੱਦਾਂ ਦੇ ਮੌਸਮ ਹੋ ਗਿਆ। ਕਹਿੰਦੇ ਬੰਦੇ ਬੜੇ ਕੋੜੇ ਹੋ ਗਏ ਨੇ, ਬਿਲਕੁਲ ਜਨਾਬ, ਜੇ ਕੋੜ ਪੁਣਾ ਖਤਮ ਨਹੀਂ ਹੁੰਦਾ ਪਿਆ, ਕੜੋਤਨ ਜਾਂਦੀ ਨਹੀਂ ਪਈ, ਇਹ ਕਰੇਲੇ ਵਾਲੀ ਕੁੜੱਤਨ ਜਨਾਬ ਭਾਜੀ, ਇੱਦਾਂ ਹੀ ਹੈ ਨਾ। ਅੜੀਗਲ ਭਗਵਾਨ ਜੀ, ਸਾਡੇ ਜੀ ਕੜੇਲੇ ਕੜੇਲੇ ਵਾਲੀ ਕੁੜੱਤਨ ਹੀ ਹੈਗੀ ਆ। ਫਿਰ ਦੇਖ ਲਓ, ਤੁਹਾਨੂੰ ਤੁਹਾਡੀ ਨਾਲ ਗੱਲਾਂ ਕਰਨੀਆਂ ਹੈਗੀਆਂ ਨੇ ਤਾਂ ਨਹੀਂ ਕਰਨੀਆਂ ਹੈਗੀਆਂ? ਉਹ ਬਾਬੂ ਜੀ, ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੈਗੀਆਂ, ਤੁਸੀਂ ਸਾਡੇ ਕੋਲ ਬੈਠੋ ਤਾਂ ਸਹੀ ਨਾ। ਔਰ ਤੁਹਾਡੇ ਵਾਸਤੇ ਅਸੀਂ ਪੂਰਾ ਡੇਰਾ ਸਜਾ ਦਿੱਤਾ। ਔਰ ਸਾਰੇ ਭੈਣਾਂ ਦੇ ਭਰਾਵਾਂ ਦੇ ਸੱਜਣਾਂ ਦੇ ਬੇਲੀਆਂ ਨੂੰ ਇੱਕ ਵਾਰੀ ਫਿਰ ਕਹਾਂਗਾ ਜੀ ਨੂੰ, ਔਰ ਤੁਹਾਡਾ ਡੇਰਾ ਸਜਿਆ ਪਿਆ। ਅਤੇ ਜਨਾਬ, ਕੌੜਾ ਕੂੜਾ ਪੰਨ ਜਿਹੜਾ ਨਾ, ਇਹਨੂੰ ਕੱਢ ਦਿਓ, ਅਤੇ ਸਿਰਫ ਮਿੱਠਾ ਮਿੱਠਾ ਮਿੱਠਾ ਮਿੱਠਾ ਪਿਆਰਾ ਪਿਆਰਾ ਸੋਹਣਾ ਸੋਹਣਾ ਪੰਨ ਜਿਹੜਾ ਨਾ, ਆਪਣੀ ਤਬੀਤਾਂ 'ਚ, ਆਪਣੀ ਗੱਲਾਂ ਬਾਤਾਂ 'ਚ ਪੈਦਾ ਕਰਕੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਓ। ਆਪਾਂ ਤੁਹਾਨੂੰ ਕਹਿਣਾ ਹੈਗਾ ਵਾ ਕਿ ਵੈਲਕਮ ਐਂਡ ਵੈਲਕਮ ਐਂਡ ਵੈਲਕਮ। ਲਓ ਜਨਾਬ, ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ, ਸੱਜਣ ਬੇਲੀ ਚੈਨਲ ਤੁਹਾਡਾ ਮੰਨਿਆ ਪਰਮੰਨਿਆ, FM 101, ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ ਮੌਜੂਦ ਹੈਗਾ ਅਤੇ ਦੁਪਹਿਰ ਦੇ 3 ਵਜੇ ਤੁਹਾਡੀ। ਔਰ ਜਿਹੜੇ ਲੋਕ ਇਸ ਵੇਲੇ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਜਿਨ੍ਹਾਂ ਨੇ ਹੁਣੇ ਹੁਣੇ ਰੇਡੀਓ ਸੈੱਟ ਸੁਣਨਾ ਆਪਣਾ ਔਨ ਕੀਤਾ ਹੈਗਾ, ਰੇਡੀਓ ਸੁਣਨਾ ਸ਼ੁਰੂ ਕੀਤਾ ਹੈਗਾ, ਉਹਨਾਂ ਨੇ ਦਿਲ ਦੀ ਕਿਰਾਇਆ ਤੋਂ ਮੈਂ ਕਹਾਂ ਜੀ ਆਇਆਂ ਨੂੰ। ਅਤੇ ਪ੍ਰੋਗਰਾਮ ਦੇ ਵਿੱਚ ਸਦਾ ਬਾਰ ਗਾਣੇ ਦੇ ਬੜਕਾਂ, ਔਰ ਮੈਂ ਟੱਬਰ ਖਾ ਜਾਵਾਂ ਅਤੇ ਟਕਾਰਨਾ ਮਾਰਾਂ। ਬਿਲਕੁਲ ਠੀਕ ਹੈ ਜਨਾਬ, ਇਹ ਡਾਇਲੋਗ ਬੜਾ ਮਸ਼ਹੂਰ ਕਿਹਦਾ, ਮਦਰ ਸ਼ਾਹ ਦੀ ਆਵਾਜ਼ ਦੇ ਵਿੱਚ ਡਾਇਲੋਗ ਹੈ, ਮਦਰ ਸ਼ਾਹ ਦਾ ਡਾਇਲੋਗ ਹੈ। ਔਰ ਅਸੀਂ ਆਪਣਾ ਪ੍ਰੋਗਰਾਮ ਹਮੇਸ਼ਾ ਉਹਨਾਂ ਨੂੰ ਡੈਡੀਕੇਟ ਕਰਦੇ ਹਾਂ। ਪਾਕਿਸਤਾਨ ਦੇ ਲੈਜੈਂਡਸ ਸਾਰੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਜਿਹੜੇ ਪਾਕਿਸਤਾਨ ਦੇ ਵੱਡੇ ਵੱਡੇ ਸਾਡੇ ਫਨਕਾਰ ਨੇ, ਉਹਨਾਂ ਦੀਆਂ ਸਾਰੀਆਂ ਯਾਦਾਂ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਉਹਨਾਂ ਦੀਆਂ ਆਵਾਜ਼ਾਂ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਔਰ ਤੁਹਾਡੇ ਵਾਸਤੇ ਉਹਨਾਂ 'ਤੇ ਪਿਕਚਰਾਈਜ਼ ਹੋਏ ਗਾਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਉਹਨਾਂ ਦੀ ਆਵਾਜ਼ਾਂ ਦੇ ਵਿੱਚ ਤੁਹਾਨੂੰ ਕਲਿੱਪ ਵੀ ਸੁਣਾਉਂਦੇ ਹਾਂ। ਔਰ ਗੱਲਬਾਤ ਇੰਨੀ ਹੈ ਕਿ ਜਦੋਂ ਅਸੀਂ ਮਿਲਦੇ ਹਾਂ ਇੱਕ ਦੂਸਰੇ ਦੇ ਨਾਲ, ਤਾਂ ਹੱਸਣ ਖੇਡਣ ਦੀ ਗੱਲ ਅਸੀਂ ਆਪਣੀ ਜਗ੍ਹਾ 'ਤੇ ਕਰਦੇ ਹਾਂ, ਪਰ ਹੱਸਣ ਖੇਡਣ ਦੇ ਨਾਲ ਨਾਲ ਜਿਹੜੀ ਗੱਲ ਹੁੰਦੀ ਹੈ ਨਾ, ਕਿ ਕੰਮ ਦੀ ਜਿਹੜੀ ਗੱਲ ਹੈ ਨਾ, ਉਹ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਅਪੜੇ, ਔਰ ਤੁਹਾਡੀ ਕੰਮ ਦੀ ਗੱਲ ਸਾਡੇ ਤੱਕ ਅਪੜੇ, ਅਤੇ ਕੰਮ ਦੀਆਂ ਗੱਲਾਂ ਮਿਲ ਕੇ ਕਰਾਂਗੇ। ਔਰ ਗੱਲਾਂ ਕਰਨੀਆਂ ਨੇ ਗੂੜੀਆਂ, ਅਤੇ ਗੱਲਾਂ ਕਰਨੀਆਂ ਸੁਆਦੀ ਸੁਆਦੀ, ਅਤੇ ਆਪਸ 'ਚ ਬਹਿ ਜਾਓ ਅਤੇ ਆਪਣੇ ਰੇਡੀਓ ਸੈੱਟ ਦੇ ਕੋਲ ਬਹਿ ਜਾਓ, ਅਤੇ ਇੱਥੇ ਤੁਹਾਡੇ ਵਾਸਤੇ ਮਤੰਜਨ ਦੀ ਦੇਗ ਵੀ ਪੱਕੀ ਪਈ ਆ। ਆਹ ਕਿਆ ਬਾਤ ਹੈ ਜਨਾਬ, ਆਪਾਂ ਤੁਹਾਡੇ ਵਾਸਤੇ ਹੈ ਨਾ ਕੁੰਨਾ ਗੋਸ਼ਤ ਵੀ ਬਣਵਾਇਆ ਹੈਗਾ, ਅੱਜ ਤਾਂ ਅੱਜ ਨਵੀਂ ਡਿਸ਼ ਪਾ ਦਿੱਤੀ ਹੈ। ਅਤੇ ਨਾਲ ਨਾਲ ਤੁਹਾਡੇ ਵਾਸਤੇ ਜਨਾਬ ਮੂੜੇ ਲੱਗੇ ਪਏ ਨੇ, ਸੋਫੇ ਲੱਗੇ ਪਏ ਨੇ, ਕਲੀਨ ਵਿਛੇ ਪਏ ਨੇ, ਦਰੀਆਂ ਵਿਛੀਆਂ ਪਈਆਂ ਨੇ, ਕਿਆ ਬਾਤ ਹੈ ਜਨਾਬ, ਸਪੀਕਰ ਲੱਗੇ ਪਏ ਨੇ, ਰਕਾਟਾਂ ਵਾਲੀਆਂ ਮਸ਼ੀਨਾਂ ਆਈਆਂ ਪਈਆਂ ਨੇ, ਅਤੇ ਸਾਰੇ ਸੱਜਣ ਵੇਲੇ ਮੇਰੇ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਅਤੇ ਰੌਲਾ ਪਾ ਦੇਵਾਂਗੇ, ਔਰ ਮੇਲਾ ਲਾ ਦੇਵਾਂਗੇ। ਮੇਲਿਆਂ ਠੇਲਿਆਂ ਦਾ ਜ਼ਿਕਰ ਵੀ ਪ੍ਰੋਗਰਾਮ 'ਚ ਜ਼ਰੂਰ ਹੋਏਗਾ, ਅਤੇ ਹੱਸਣਾ ਖੇਡਣਾ ਤਾਂ ਚੱਲਣਾ ਹੀ ਚੱਲਣਾ, ਤੁਹਾਡੀ ਪਸੰਦ ਦੇ ਗਾਣੇ ਵੀ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੁਝਾਰਤ ਵੀ ਹੋਏਗੀ ਹਮੇਸ਼ਾ ਤੇਰਾ, ਔਰ ਬੁਝਾਰਤ ਦੇ ਨਾਲ ਨਾਲ ਅਸੀਂ, ਯਾਨੀ ਅਖਾਨ ਹੋਏਗਾ, ਉਹਨੂੰ ਵੀ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਅਤੇ ਤੁਹਾਡੀਆਂ ਗੱਲਾਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੀਆਂ, ਲਾਈਵ ਕਾਲਾਂ ਵੀ ਸ਼ਾਮਿਲ ਹੋਣਗੀਆਂ, ਤੁਹਾਡੇ ਪ੍ਰੋਗਰਾਮ ਵੀ ਸ਼ਾਮਿਲ ਹੋਣਗੇ, ਤੁਹਾਡੇ ਕਮੈਂਟ ਵੀ ਸ਼ਾਮਿਲ ਹੋਣਗੇ, ਔਰ ਮੈਂ ਕੀ ਕੁਝ ਸ਼ਾਮਿਲ ਕਰਾਂ, ਔਰ ਮੈਂ ਕਿਹੜੇ ਪਾਸੇ ਜਾਵਾਂ, ਔਰ ਮੈਂ ਮੰਜੀ ਕਿੱਥੇ ਡਾਵਾਂ। 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਅੱਜ ਦੇ ਦਿਨ ਤੁਹਾਡਾ ਮੇਰਾ ਸਾਥ ਹੁੰਦਾ ਜਨਾਬ, ਅਤੇ ਅਸੀਂ ਆਪਣੇ ਸਜਣਾ ਬੇਲੀਆਂ ਅਤੇ ਮਿੱਤਰਾਂ ਅਤੇ ਭੈਣਾਂ ਭਰਾਵਾਂ ਨੂੰ ਕਹਾਂਗੇ ਕਿ ਗੱਲ ਇੰਨੀ ਹੈ ਕਿ ਜਨਾਬ ਮੌਸਮ ਬਦਲ ਗਿਆ, ਅਤੇ ਮੌਸਮ ਬਦਲਣ ਦੇ ਨਾਲ ਨਾਲ ਠੰਡੇ ਠੰਡੇ ਪਾਣੀ ਜਿਹੜੇ ਨੇ, ਉਹ ਠੰਡੀਆਂ ਠੰਡੀਆਂ ਬੋਤਲਾਂ ਜਿਹੜੀਆਂ ਨੇ, ਉਹਨਾਂ ਨੂੰ ਪੀਣ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈਗੀ ਆ। ਕਹਿੰਦੇ ਜੀ ਘੇ ਘੱਟ ਖਾਣਾ ਹੈ ਅਤੇ ਖੰਡ ਘੱਟ ਖਾਣੀ ਆ। ਇੱਕ ਡਾਕਟਰ ਹੁੰਦਾ ਸੀ ਜਨਾਬ, ਉਹਦੇ ਕੋਲ ਜਿਹੜਾ ਵੀ ਮਰੀਜ਼ ਜਾਂਦਾ ਸੀ ਨਾ, ਉਹਨੂੰ ਕਹਿੰਦਾ ਡਾਕਟਰ ਸਾਹਿਬ ਮੇਰੀ ਤਬੀਅਤ ਬੜੀ ਖਰਾਬ ਹੈ, ਮੈਨੂੰ ਦੇ ਦਿਓ। ਸਭ ਤੋਂ ਪਹਿਲਾਂ ਤਾਂ ਜਨਾਬ ਉਹ ਦਵਾਈ ਵੀ ਆਉਂਦੇ ਸੀ, ਜੁਲਾਬ ਦੀ ਦਵਾਈ ਵੀ ਆਉਂਦੇ ਸੀ। ਉਸ ਤੋਂ ਬਾਅਦ ਪੁੱਛਦੇ ਹਾਂ ਵੀ ਕਾਕਾ ਕੀ ਗੱਲ ਹੈ, ਕਿੱਦਾਂ ਆਏ ਆ? ਉਹ ਕਹਿੰਦੇ ਜੀ ਮੈਂ ਨਾ ਇਹ ਹੋ ਗਿਆ, ਮੇਰਾ ਪੇਟ ਖਰਾਬ ਹੋ ਗਿਆ, ਮੈਨੂੰ ਬੁਖਾਰ ਹੋ ਗਿਆ, ਉਹਨੇ ਦਵਾਈ ਸ਼ੋਏ ਦੇ ਦਿੱਤੀ। ਜਦੋਂ ਕਹਿੰਦਾ ਮੈਨੂੰ ਪਰਹੇਜ਼ ਦੱਸੋ, ਤੇ ਕਹਿੰਦਾ ਕਿ ਖੱਟ ਖਾਣਾ ਹੈ ਅਤੇ ਖੰਡ ਘੱਟ ਖਾਣੀ ਹੈ। ਲੋ ਜਨਾਬ, ਦੋਵੇਂ ਚੀਜ਼ਾਂ ਬੜੀਆਂ ਕਮਾਲ ਦੀਆਂ, ਅਗਰ ਅਸੀਂ ਇਹਨਾਂ 'ਤੇ ਪਰਹੇਜ਼ ਕਰਾਂਗੇ ਤਾਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਹਾਂ, ਗੱਲ ਹੋ ਰਹੀ ਸੀ ਕਿ ਮੌਸਮ ਬਦਲਣ ਦੇ ਨਾਲ ਨਾਲ ਸਾਨੂੰ ਆਪਣੀਆਂ ਆਦਤਾਂ ਵੀ ਬਦਲੀਆਂ ਪੈਣਗੀਆਂ, ਔਰ ਆਦਤਾਂ ਜਿਹੜੀਆਂ ਨੇ ਉਹ ਇਹ
ਕੋਸ਼ਿਸ਼ ਕਰੋ ਕਿ ਠੰਡਾ ਪਾਣੀ ਹੈ, ਠੰਡੇ ਮਸ਼ਰੂਬਾਤ ਨਾ ਪੀਤੇ ਜਾਣ, ਔਰ ਉਹਦੇ ਨਾਲ ਨਾਲ ਜਿਹੜੀ ਹੈ ਨਾ ਅਸੀਂ ਆਪਣੀ ਦੁਬਾਰਾ ਤੋਂ ਕੁਝ ਲੋਕ ਜਿਹੜੇ ਨੇ ਗਰਮੀ ਦੇ ਮੌਸਮ ਦੇ ਵਿੱਚ ਵਾਕ ਛੱਡ ਦਿੰਦੇ ਨੇ, ਚਹਿਲਕਦਮੀ ਛੱਡ ਦਿੰਦੇ ਨੇ, ਅਤੇ ਅਗਰ ਉਹ ਛੱਡ ਦਿੱਤੀ ਹੋਈ ਉਹਨਾਂ ਨੇ ਤਾਂ ਉਹਨਾਂ ਨੂੰ ਚਾਹੀਦਾ ਕਿ ਦੁਬਾਰਾ ਤੋਂ ਸ਼ੁਰੂ ਕਰ ਲੈਣ, ਕਾਫੀ ਬਿਹਤਰ ਮੌਸਮ ਹੋ ਗਿਆ ਔਰ ਅੱਗੇ ਆਹਿਸਤਾ ਆਹਿਸਤਾ ਹੋਰ ਬਿਹਤਰ ਹੋ ਜਾਏਗਾ। ਮਗਰ ਇਹ ਕਿ ਧੁੱਪ ਦੇ ਤੇਜ਼ੀ ਬੜੀ ਮੌਜੂਦ ਹੈ, ਹਾਲੇ ਵੀ ਮੌਜੂਦ ਹੈ, ਅਤੇ ਆਹਿਸਤਾ ਆਹਿਸਤਾ ਇਨਸ਼ਾਅੱਲਾ ਅਸੀਂ ਖੂਬਸੂਰਤ ਮੌਸਮ ਯਾਨੀ ਸਰਦੀਆਂ ਦੇ ਮੌਸਮ ਵੱਲ ਵਧਾਂਗੇ। ਅਤੇ ਵੈਸੇ ਤਾਂ ਸਾਰੇ ਹੀ ਮੌਸਮ ਸਾਡੇ ਮਾਸ਼ਾਅੱਲਾ ਵਧਣ ਦੇ ਵਿੱਚ, ਸਾਰੇ ਮੌਸਮ ਜਿਹੜੇ ਨੇ ਉਹ ਆਉਂਦੇ ਨੇ, ਅਤੇ ਸਾਰੇ ਮੌਸਮਾਂ ਦਾ ਪੂਰਾ ਜਿਹੜਾ ਜੋਬਨ ਹੈ ਨਾ ਅਸੀਂ ਵੇਖਦੇ ਹਾਂ। ਇਸ ਵਾਸਤੇ ਅਸੀਂ ਖੁਸ਼ਕਿਸਮਤ ਲੋਕ ਹਾਂ ਕਿ ਸਾਡੇ ਮੁਲਕ ਦੇ ਵਿੱਚ ਸਾਰੇ ਚਾਰੇ ਮੌਸਮ ਜਿਹੜੇ ਨੇ ਉਹ ਸਾਨੂੰ ਨਜ਼ਰ ਆਉਂਦੇ ਨੇ, ਸਾਰੇ ਮੌਸਮ ਨਜ਼ਰ ਆਉਂਦੇ ਨੇ, ਔਰ ਉਹਦੇ ਨਾਲ ਨਾਲ ਸਾਡੇ ਮੁਲਕ ਦੇ ਵਿੱਚ ਫਲ ਸਬਜ਼ੀਆਂ ਮਾਸ਼ਾਅੱਲਾ ਭਰਪੂਰ ਤਰੀਕੇ ਨਾਲ ਪੈਦਾ ਹੁੰਦੀਆਂ ਨੇ। ਅੱਲਾਹ ਤਾਲਾ ਦਾ ਬੜਾ ਫਜ਼ਲ ਹੈ ਸਾਡੇ 'ਤੇ, ਅਤੇ ਸਾਨੂੰ ਹਮੇਸ਼ਾ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ। ਅਤੇ ਕਹਿੰਦੇ ਨੇ ਜਿਹੜਾ ਬੰਦਾ ਸ਼ੁਕਰ ਅਦਾ ਕਰਦਾ ਨਾ ਉਹ ਹਮੇਸ਼ਾ ਕਾਮਯਾਬ ਹੁੰਦਾ ਔਰ ਆਪਣੀ ਮੰਜ਼ਿਲ ਤੱਕ ਬੜੇ ਸਾਰੇ ਨਾਲ ਪਹੁੰਚ ਜਾਂਦਾ। ਗੱਲ ਹੋ ਰਹੀ ਸੀ ਜਨਾਬ ਕੋੜੇ ਭੁਨੇ ਦੀ, ਕੁਝ ਲੋਕ ਬੜੇ ਕੋੜੇ ਬੜੇ ਕੋੜੇ ਬੜੇ ਕੋੜੇ, ਮਗਰ ਦੱਸਾਂ ਕੀ ਕਹਿੰਦੇ ਨੇ, ਅਕਸਰ ਕਿਹਾ ਜਾਂਦਾ, ਕੀ ਕਿਹਾ ਜਾਂਦਾ, ਜਿਹੜਾ ਬੰਦਾ ਮੂੰਹ ਦਾ ਕੋੜਾ ਹੋਵੇ, ਆਏ ਹਾਏ ਹਾਏ ਹਾਏ, ਸਾਰੇ ਕਹਿੰਦੇ ਨੇ ਆਪਣੇ ਵੱਲ ਇਸ਼ਾਰਾ ਕਰਕੇ ਨਾ ਕਿ ਮੈਂ ਮਤਲਬ ਕਿ ਮੈਂ ਮੂੰਹ ਦਾ ਕੌੜਾ ਮਗਰ ਮੇਰਾ ਦਿਲ ਬੜਾ ਮਿੱਠਾ ਹੈ। ਬਿਲਕੁਲ ਠੀਕ ਹੋ ਗਿਆ ਜਨਾਬ, ਜਿਹੜਾ ਬੰਦਾ ਮੂੰਹ ਦਾ ਕੌੜਾ ਹੁੰਦਾ ਨਾ, ਆਮ ਤੌਰ 'ਤੇ ਉਹਦੇ ਬਾਰੇ ਕਿਹਾ ਜਾਂਦਾ ਕਿ ਉਹ ਦਿਲ ਦਾ ਬੜਾ ਨਰਮ ਹੁੰਦਾ, ਅਤੇ ਨਰਮ ਦਿਲ ਵਾਲੇ ਬੰਦੇ ਦੀ ਇੱਕ ਹੋਰ ਵੀ ਪਛਾਣ ਹੁੰਦੀ ਹੈ ਕਿ ਅਗਰ ਤੁਸੀਂ ਉਹਦੇ ਨਾਲ ਹੱਥ ਵੀ ਲਾਉਂਦੇ ਜੇ ਨਾ, ਤਾਂ ਉਹਦੇ ਹੱਥ ਬੜੇ ਨਰਮ ਹੁੰਦੇ ਨੇ, ਅਤੇ ਨਰਮ ਹੱਥਾਂ ਵਾਲਾ ਬੰਦਾ ਜਿਹੜਾ ਨਾ ਕਿਹਾ ਜਾਂਦਾ ਕਿਹਾ ਜਾਂਦਾ। ਬੜੇ ਬੜੇ ਕਹਿੰਦੇ ਨੇ ਜਨਾਬ, ਬੜੇ ਬੜੇ ਲੋਕ ਐਸੇ ਵੀ ਮੌਜੂਦ ਨੇ, ਕਹਿੰਦੇ ਮੇਰੇ ਹੱਥ ਵੇਖੋ ਕਿੱਡੇ ਨਰਮ ਨੇ ਮਗਰ ਮੇਰਾ ਦਿਲ ਵੇਖੋ ਕਿੱਡਾ ਸਖਤ ਹੈ। ਅਤੇ ਜਨਾਬ ਆਮ ਤੌਰ 'ਤੇ ਕਿਹਾ ਜਾਂਦਾ ਕਿ ਜਿਹਦੇ ਹੱਥ ਵੀ ਨਰਮ ਹੋਣਾ ਉਹ ਨਰਮ ਦਿਲ ਆਦਮੀ ਹੁੰਦਾ, ਭਾਵੇਂ ਜਿੰਨਾ ਮਰਜ਼ੀ ਕੌੜਾ ਹੋਵੇ। ਖੈਰ ਗੱਲਬਾਤ ਅਸੀਂ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ, ਕੁਝ ਕੌੜਿਆਂ ਬੰਦਿਆਂ ਦੀ, ਕੁਝ ਨਰਮ ਦਿਲ ਵਾਲੇ ਬੰਦਿਆਂ ਦੀ, ਕੁਝ ਲੋਕਾਂ ਦੇ ਦਿਲ ਜਿਹੜੇ ਨੇ ਜਿਹੜੇ ਹਰ ਵੇਲੇ ਛੋਟੀ ਛੋਟੀਆਂ ਚੀਜ਼ਾਂ ਨੂੰ ਵੇਖ ਕੇ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਕਰਨਾ ਸ਼ੁਰੂ ਕਰ ਦਿੰਦੇ। ਮੈਨੂੰ ਇਹ ਦੱਸੋ, ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਜਿਹੜਾ ਮਜ਼ੇਦਾਰ ਟੋਪਿਕ ਹੈ ਨਾ ਉਹ ਹੈਗਾ ਜੇ, ਉਹ ਇਹ ਟੋਪਿਕ ਹੈਗਾ ਕਿ ਤੁਹਾਡਾ ਦਿਲ ਸਭ ਤੋਂ ਪਹਿਲੇ ਕਿਹਨੂੰ ਵੇਖ ਕੇ ਸਭ ਤੋਂ ਬਹੁਤਾ ਧੱਕ ਧੱਕ ਧੱਕ ਧੱਕ ਧੱਕ ਧੱਕ ਕਰਨ ਲੱਗ ਪਿਆ ਸੀ। ਲਓ ਜਨਾਬ, ਤੁਸੀਂ ਸਾਨੂੰ ਦੱਸਣਾ ਕਿ ਕਿਹੜਾ ਉਹ ਕਿਹੜਾ ਮੌਕਾ ਸੀ ਜਦੋਂ ਤੁਹਾਨੂੰ ਸਮਝ ਬੂਝ ਸੀ, ਅਤੇ ਤੁਸੀਂ ਕਿਹੜੀ ਚੀਜ਼ ਸੀ ਜਾਂ ਕਿਹੜਾ ਬੰਦਾ ਸੀ ਜਾਂ ਕਿਹੜਾ ਵਾਕਿਆ ਸੀ ਕਿ ਜਿਹੜਾ ਬੰਦਾ ਤੁਹਾਡੇ ਸਾਹਮਣੇ ਆਉਂਦਾ ਸੀ, ਖਾਸ ਤੌਰ 'ਤੇ ਕਿਹੜਾ ਬੰਦਾ ਤੁਹਾਡੇ ਸਾਹਮਣੇ ਆਉਂਦਾ ਸੀ ਕਿ ਉਹਨੂੰ ਵੇਖ ਕੇ ਤੁਹਾਡੇ ਦਿਲ ਦੀਆਂ ਧੜਕਣਾਂ ਟਕ ਟਕ ਟਕ ਟਕ ਟਕ ਟਕ ਟਕ ਰੇਲ ਗੱਡੀ ਬਣ ਜਾਂਦਾ ਸੀ, ਤੇਜ਼ ਗਮ ਬਣ ਜਾਂਦੀਆਂ ਸੀ। ਔਰ ਆਪਣਾ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਯਕੀਨ ਕਰੋ ਮੇਰੇ ਦਿਲ ਦੀਆਂ ਧੜਕਣਾਂ ਜਦੋਂ ਮੈਂ ਤੁਹਾਡੇ ਕੋਲ ਆਉਣਾ ਮੇਰੇ ਦਿਲ ਦੀਆਂ ਧੜਕਣਾਂ ਜਨਾਬ, ਜਿੱਡੀ ਸਪੀਡ ਮੇਰੇ ਬੋਲਣ ਦੀ ਹੋ ਜਾਂਦੀ ਹੈ ਨਾ ਉਡੀ ਸਪੀਡ ਹੀ ਦਿਲ ਦੀਆਂ ਧੜਕਣਾਂ ਦੀ ਵੀ ਹੋ ਜਾਂਦੀ ਹੈ। ਅਤੇ ਇਹਨਾਂ ਧੜਕਣਾਂ ਨੂੰ ਅਸੀਂ ਕੀ ਕਰਾਂਗੇ, ਕਾਬੂ ਕਰਾਂਗੇ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਗੱਲਾਂ ਬਾਤਾਂ ਕਰ ਲਈਆਂ ਢੇਰ ਸਾਰੀਆਂ, ਵੇਲਾ ਦੱਸੂ ਮੈਂ 1 ਵਜੇ ਹੋ ਗਿਆ, 19:03 ਤੱਕ ਮੇਰਾ ਤੁਹਾਡਾ ਸਾਥ ਰਹੇਗਾ ਪ੍ਰੋਗਰਾਮ 'ਚ। ਅਸੀਂ ਕੀ ਡਾਇਲੋਗ ਵੀ ਲਾਣੇ ਨੇ, ਡਾਇਲੋਗ ਬੋਲਣੇ ਵੀ ਨੇ, ਔਰ ਮੈਨੂੰ ਕੋਈ ਡਾਇਲੋਗ ਬੋਲਣ ਤੋਂ ਕੋਈ ਔਰ ਕੋਈ ਰੋਕ ਨਹੀਂ ਸਕਦਾ। ਔਰ ਜਿੰਨੇ ਮੇਰਾ ਰੇਡੀਓ ਸੁਣਨਾ ਮੇਰੇ ਕੋਲ ਆ ਜਾਵੇ, ਔਰ ਮੈਂ ਜਿੰਨੇ ਦਿਲ ਕਰੇਗਾ ਡਾਇਲੋਗ ਬੋਲਾਂਗਾ, ਔਰ ਜਿੰਨੇ ਦਿਲ ਕਰੇਗਾ ਤੁਸੀਂ ਡਾਇਲੋਗ ਬੋਲਣਾ, ਔਰ ਮਾਡੀ ਮਾਰੋ ਤੇ ਭੁਚਾਲ ਲਿਆ ਦਵਾਂ। ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਗਾਣਾ ਪ੍ਰੋਗਰਾਮ ਸ਼ਾਮਿਲ ਕਰਾਂਗੇ। ਕਹਿੰਦੇ ਜਿਹੜਾ ਪਿਆਰ ਹੈ ਨਾ ਉਹ ਬਿਲਕੁਲ ਬਿਲਕੁਲ ਸੱਚਾ ਅਤੇ ਸੁੱਚਾ ਸੌਦਾ ਹੁੰਦਾ ਹੈ, ਔਰ ਉਹਦੇ ਵਿੱਚ ਪਿਆਰ ਨਹੀਂ ਹੁੰਦਾ, ਉਹਦੇ 'ਚ ਪਿਆਰ ਨਹੀਂ ਹੁੰਦਾ, ਅਤੇ ਪਿਆਰ ਹੀ ਪਿਆਰ ਹੀ ਪਿਆਰ ਹੁੰਦਾ। ਸਾਡਾ ਪੈਗਾਮ ਵੀ ਮੁਹੱਬਤ ਹੈ, ਸਾਡਾ ਪੈਗਾਮ ਵੀ ਪਿਆਰ ਹੈ ਜਿੱਥੋਂ ਤੱਕ ਪਹੁੰਚੇ। ਆਵਾਜ਼ ਤੁਹਾਡੀ ਮੰਨੀ ਪਰਮੰਨੀ, ਸਰਪਟੀ ਦੀ ਆਵਾਜ਼, ਹਾਏ ਹਾਏ ਹਾਏ ਕਿਆ ਮਿੱਠੀ ਆਵਾਜ਼ ਹੈ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: to FM 101 abale bale o shao shao

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: And now you are tuned into
2: FM 101
3: I love FM 101.
4: Shukriya, aapne FM 101 tune kiya.
1: Shukriya, aapne FM 101 tune kiya.
5: This is FM 101.
6: This is FM 101.
7: This is FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: FM 101 available or shower.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: And now you are tuned into
2: FM 101
3: I love FM 101.
4: Shukriya, aapne FM 101 tune kiya.
1: Shukriya, aapne FM 101 tune kiya.
5: This is FM 101.
6: This is FM 101.
7: This is FM 101.
1: Tune in to the one above, FM 101.
8: Tune into the one above, FM 101.
9: Tune in to one above, FM 101.
10: Smile and dial, 111-111 FM.
11: Okay?

0: There's only one station that keeps you moving. Hot Wired Radio. Today's best music. Q101. Electric.
1: ਲੋ ਜੀ ਐਫ ਐਮ ਵਨ ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਮੈਂ ਤੁਹਾਡੇ ਕੋਲ ਥੋੜੀ ਜਿਹੀ ਮਾਦਰਤ ਚਾਹਨਾ ਬਲਕਿ ਜ਼ਿਆਦਾ ਸਾਰੀ ਮਾਦਰਤ ਚਾਹਨਾ ਕਿ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਿਆ ਕਿਤੇ ਕਦੇ ਥੋੜ੍ਹੇ ਜਿਹੇ ਮਾਮਲਾ ਜਿਹੜੇ ਨੇ ਥੋੜ੍ਹੇ ਜਿਹੇ ਡਿਸਟਰਬ ਵੀ ਹੋ ਜਾਂਦੇ ਨੇ ਖੈਰ ਜਨਾਬ ਜਿਹਨਾਂ ਲੋਕਾਂ ਨੇ ਇੰਤਜ਼ਾਰ ਕੀਤਾ ਉਹਨਾਂ ਦਾ ਢੇਰ ਸਾਰਾ ਸ਼ੁਕਰੀਆ ਅਤੇ ਜਿਹੜੇ ਲੋਕ ਹੁਣੇ ਨੇ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਦਿਲ ਦੀ ਕਹਿ ਰਹੇ ਹਾਂ ਤਾਂ ਮੈਂ ਕਹਾਂਗਾ ਜੀ ਆਇਆਂ ਨੂੰ ਅਤੇ ਜਨਾਬ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਗਾਣੇ ਤੁਹਾਡੀ ਪਸੰਦ ਦੀਆਂ ਗੱਲਾਂ ਸਾਰਾ ਕੁਝ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਪਏ ਹਾਂ ਅਤੇ ਜਨਾਬ ਕੁਝ ਕੌਲਾਂ ਸਾਡੇ ਤੱਕ ਕੱਪੜੀਆਂ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਅਤੇ ਗੱਲ ਇਹ ਹੈਗੀ ਹੈ ਕਿ ਸਭ ਤੋਂ ਪਹਿਲੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਟੋਪਿਕ ਹੈ ਤੁਹਾਡਾ ਦਿਲ ਸਭ ਤੋਂ ਪਹਿਲੇ ਜਾਂ ਜਦੋਂ ਵੀ ਕਦੀ ਕਿਸੇ ਬੰਦੇ ਨੂੰ ਵੇਖਦੇ ਜੇ ਕਿਹਨੂੰ ਵੇਖਦੇ ਜੇ ਅਤੇ ਦਿਲ ਦੀਆਂ ਧੜਕਣਾਂ ਤੁਹਾਡੀਆਂ ਤੇਜ਼ ਹੋ ਜਾਂਦੀਆਂ ਦਿਲ ਤੁਹਾਡਾ ਤੱਕ ਤੱਕ ਤੱਕ ਤੱਕ ਤੱਕ ਤੱਕ ਤੱਕ ਤੱਕ ਕਰਨਾ ਸ਼ੁਰੂ ਕਰ ਦਿੰਦਾ ਔਰ ਜਿਹਦਾ ਦਿਲ ਇਸ ਤਰ੍ਹਾਂ ਕਰਦਾ ਉਹ ਮੇਰੇ ਨਾਲ ਆ ਕੇ ਗੱਲ ਕਰੇਗਾ ਓਕੇ ਜਨਾਬ ਪ੍ਰੋਗਰਾਮ ਦੇ ਵਿੱਚ ਹਾਸਾ ਖੇਡਾ ਚੱਲਣ ਸਾਡੇ ਨਾਲ ਚੱਲਦਾ ਪਿਆ ਅਤੇ ਜਨਾਬ ਸਾਡੇ ਪ੍ਰੋਗਰਾਮ ਦੀ ਸਭ ਤੋਂ ਪਹਿਲੀ ਕਾਲ ਪਹੁੰਚੀ ਹੈ ਫਰੀ ਦੀ ਫਰੀ ਮੈਂ ਫਰੀ ਬੋਲਦੀ ਪਈ ਹਾਂ ਚਮੁਰਜੀ ਤੋਂ ਕੀ ਹਾਲ ਹੈ ਆਲੂ ਵਾਲੇ ਪਰਾਂਠੇ ਅਤੇ ਆਲੂ ਦੀਆਂ ਟਿੱਕੀਆਂ ਬਣਦੀਆਂ ਪਈਆਂ ਨੇ ਜਿਹਨੇ ਖਾਣੀ ਨੇ ਨਾ ਆ ਜਾਓ ਫਰੀ ਜੀ ਮੇਰੀ ਤੁਹਾਡੀ ਕਾਪੀ ਕਰਕੇ ਬੜਾ ਮਜ਼ਾ ਆਉਂਦਾ ਤੁਸੀਂ ਬੁਰਾ ਤਾਂ ਨਹੀਂ ਬਣਾ ਦੇ ਵੇਖ ਲਓ ਤੁਸੀਂ ਬੁਰਾ ਨਾ ਬਣਾਉਣਾ ਅਗਰ ਤੁਸੀਂ ਬੁਰਾ ਬਣਾ ਲੈਣਾ ਤਾਂ ਤੁਹਾਡਾ ਭਰਾ ਜਿਹੜਾ ਨਾ ਤੁਹਾਡੇ ਤੋਂ ਨਾਰਾਜ਼ ਹੋ ਜਾਏਗਾ ਦਸ ਤਰ੍ਹਾਂ ਨੂੰ ਕਰਨਾ ਬੁਰਾ ਨਹੀਂ ਬਣਾਉਣਾ ਹੈਗਾ ਠੀਕ ਹੋ ਗਿਆ ਜੀ ਸਾਡੀ ਫਰੀ ਆਪੀ ਬਿਲਕੁਲ ਬੁਰਾ ਨਹੀਂ ਬਣਾਉਂਦੀ ਅਤੇ ਇਹਨਾਂ ਨੇ ਕਿਹਾ ਜੀ ਕਿ ਸ਼ਮਸੀ ਗਰੁੱਪ ਨੂੰ ਸਲਾਮ ਦੇ ਦਿਓ ਤਾਰਕ ਨੂੰ ਵੀ ਸਲਾਮ ਦੇ ਦਿਓ ਅਤੇ ਸ਼ਮਸੀ ਗਰੁੱਪ ਨੂੰ ਵੀ ਸਲਾਮ ਦੇ ਦਿਓ ਅਨੀਲਾ ਜੀ ਨੂੰ ਕਹਿ ਦਿਓ ਆ ਜਾਓ ਅਤੇ ਆ ਕੇ ਨਾ ਆਲੂ ਵਾਲੇ ਪਰੌਂਠੇ ਖਾ ਲਵੋ ਅਤੇ ਠੀਕ ਹੋ ਗਿਆ ਜੀ ਅਨੀਲਾ ਜੀ ਤੁਸੀਂ ਆਲੂ ਵਾਲੇ ਪਰੌਂਠੇ ਖਾਣੇ ਨੇ ਅਤੇ ਫਰੀ ਜੀ ਨਾਲ ਫੌਰੀ ਤੌਰ 'ਤੇ ਰਾਬਤਾ ਕਰ ਲਵੋ ਅਗਰ ਤੁਸੀਂ ਗੱਡੀ ਚਲਾਉਂਦੇ ਪਏ ਜੇ ਤਾਂ ਧਿਆਨ ਨਾਲ ਗੱਡੀ ਚਲਾਉਣੀ ਹੈ ਲਾਹੌਰ ਦੇ ਵਿੱਚ ਵੀ ਉੱਧਰ ਲਾਹੌਰ ਤੋਂ ਬਾਅਦ ਵੀ ਕਿਸੇ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਰਿਹਾ ਜੇ ਲਾਹੌਰ ਤੋਂ ਬਾਹਰ ਜਾ ਰਿਹਾ ਜੇ ਲਾਹੌਰ ਵੱਲ ਆ ਰਿਹਾ ਜੇ ਅਤੇ ਤੁਹਾਨੂੰ ਅਸੀਂ ਕਹਾਂਗੇ ਕਿ ਖੈਰ ਖਰੀਅਤ ਨਾਲ ਆਪਣੀਆਂ ਮੰਜ਼ਲਾਂ 'ਤੇ ਅਪੜੋ ਅਤੇ ਖੈਰ ਖਰੀਅਤ ਨਾਲ ਤੁਹਾਡਾ ਸਫ਼ਰ ਜਿਹੜਾ ਨਾ ਉਹ ਮੁਕੰਮਲ ਹੋਵੇ ਤੁਹਾਨੂੰ ਤੁਹਾਡੇ ਵਾਸਤੇ ਢੇਰ ਸਾਰੀਆਂ ਦੁਆਵਾਂ ਬਸ ਗੱਲ ਇਹ ਨਹੀਂ ਕਰਨੀ ਕਿ ਟ੍ਰੈਫਿਕ ਦੇ ਜਿਹੜੇ ਕਾਨੂੰਨ ਹੈਗੇ ਨੇ ਨਾ ਆਹ ਕਾਨੂੰਨ ਨੂੰ ਮੰਨਣਾ ਉਸਤਾਦ ਅਤੇ ਕਾਨੂੰਨ ਨੂੰ ਅਗਰ ਮੰਨਾਂਗੇ ਤਾਂ ਫਿਰ ਅਸੀਂ ਨਾ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚ ਰਵਾਂਗੇ ਅਤੇ ਸਭ ਤੋਂ ਪਹਿਲੇ ਛੋਟਾ ਜਿਹਾ ਫਾਰਮੂਲਾ ਹਮੇਸ਼ਾ ਮੈਂ ਦੱਸਦਾ ਕਿ ਅਗਰ ਅਸੀਂ ਸੜਕ ਦੇ ਉੱਤੇ ਦੂਸਰੇ ਲੋਕਾਂ ਦਾ ਆਪਣੇ ਤੋਂ ਪਹਿਲੇ ਖਿਆਲ ਰੱਖਾਂਗੇ ਨਾ ਤਾਂ ਯਕੀਨ ਕਰੋ ਅਸੀਂ ਆਪਣੇ ਆਪ ਨੂੰ ਬਹੁਤ ਬਿਹਤਰ ਤਰੀਕੇ ਨਾਲ ਮੁਖਤਲਿਫ ਕਿਸਮ ਦੇ ਹਾਦਸਾਂ ਤੋਂ ਬਚਾ ਸਕਾਂਗੇ ਬਾਕੀ ਸਾਰੀ ਜਿਹੜੀ ਮਿਹਰ ਹੈ ਨਾ ਜਿਹੜਾ ਕਰਮ ਹੈ ਜਿਹੜਾ ਫਜ਼ਲ ਹੈ ਉਹ ਅੱਲਾ ਦਾ ਹੁੰਦਾ ਜੇ ਪਰ ਹੁਣ ਐਵੇਂ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪੁਰਾਣੇ ਪੁਰਾਣੀਆਂ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਨਾਬ ਕੁਝ ਪਹਾੜੀਆਂ ਦੇ ਬਾਰੇ 'ਚ ਅਸੀਂ ਸਕੂਲੇ ਜਾਂਦੇ ਸਾਂ ਬਚਪਨ ਦੇ ਵਿੱਚ ਸਕੂਲੇ ਜਦੋਂ ਜਾਂਦੇ ਸਾਂ ਸਕੂਲੇ ਟਾਟਾ ਵਾਲੇ ਸਕੂਲ ਦੇ ਵਿੱਚ ਵੀ ਅਤੇ ਦੂਸਰੇ ਸਕੂਲਾਂ 'ਚ ਵੀ ਪਹਾੜੇ ਜਿਹੜੇ ਹੁੰਦੇ ਸੀ ਨਾ ਪਹਾੜੇ ਤੋਂ ਬੜੀ ਕੁੱਟ ਪੈਂਦੇ ਸੀ ਅਤੇ ਜਨਾਬ ਪਹਾੜੇ ਜਿਹੜੇ ਹੁੰਦੇ ਨਾ ਯਾਦ ਹੁੰਦਾ ਨਾਂ ਨਹੀਂ ਸੀ ਲੈਂਦੇ ਉਹ ਕਹਿੰਦੇ ਚੱਲ ਵੀ ਦੂਰੀ ਦਾ ਪਹਾੜਾ ਸੁਣਾ ਅਤੇ ਦੂਰੀ ਦਾ ਪਹਾੜਾ ਵੀ ਸੁਣਾਉਣਾ ਅਤੇ ਕੁੱਟ ਵੀ ਪਿਆ ਨਹੀਂ ਦੂਰੀ ਦਾ ਪਹਾੜਾ ਸਭ ਤੋਂ ਪਹਿਲਾਂ ਪਹਾੜਾ ਹੁੰਦਾ ਸੀ ਅਤੇ ਉਹਨੂੰ ਨਾ ਜਿਹਨੂੰ ਅੰਗਰੇਜ਼ੀ 'ਚ ਅੱਜ ਕੱਲ੍ਹ ਟੇਬਲ ਕਹਿੰਦੇ ਨੇ ਨਾ ਹਮੇਸ਼ਾ ਤੋਂ ਟੇਬਲ ਹੀ ਕਹਿੰਦੇ ਸੀ ਅੱਜ ਕੱਲ੍ਹ ਕੀ ਕਹਿੰਦੇ ਨੇ ਅਤੇ ਜਨਾਬ ਉਹ ਪੰਜਾਬੀ ਦੇ ਵਿੱਚ ਜਾਂ ਉਰਦੂ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਅਸੀਂ ਖਾਸ ਤੌਰ 'ਤੇ ਯਾਦ ਕਰਦੇ ਸਾਂ ਅਤੇ ਪਹਾੜੇ ਜਿਹੜੇ ਹੁੰਦੇ ਸੀ ਨਾ ਉਹਨਾਂ ਨੂੰ ਉਹਦੇ ਦੁਨੀ ਦਾ ਪਹਾੜਾ ਜਿਹੜਾ ਨਾ ਉਹ ਅਸੀਂ ਯਾਦ ਕਰਨਾ ਅਤੇ ਉਹ ਤਾਂ ਸਭ ਤੋਂ ਆਸਾਨੀ ਨਾਲ ਯਾਦ ਹੋ ਜਾਂਦਾ ਸੀ ਜਿਹੜਾ ਹੁੰਦਾ ਸੀ ਨਾ 16 ਦਾ ਪਹਾੜਾ ਉਹ ਵੀ ਯਾਦ ਹੋ ਜਾਂਦਾ ਸੀ ਜਲਦੀ ਨਾਲ ਅਤੇ ਜਿਹੜੇ ਦਰਮਿਆਨ ਵਾਲੇ ਪਹਾੜੇ ਹੁੰਦੇ ਸੀ ਨਾ ਅੱਠ ਦਾ ਪਹਾੜਾ ਹੋ ਗਿਆ 7 ਦਾ ਪਹਾੜਾ ਹੋ ਗਿਆ 6 ਦਾ ਪਹਾੜਾ ਹੋ ਗਿਆ ਇਹਨਾਂ ਨੂੰ ਯਾਦ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਸੀ ਉਸ ਤੋਂ ਬਾਅਦ ਮਾਸਟਰ ਜੀ ਔਰ ਪਹਾੜੀਆਂ ਦੀ ਜਿਹੜੀ ਨਾ ਕਲਾਸ ਜਿਹੜੀ ਸੀ ਉਹ ਹਮੇਸ਼ਾ ਅੱਧੀ ਛੁੱਟੀ ਤੋਂ ਬਾਅਦ ਸ਼ੁਰੂ ਹੁੰਦੇ ਸੀ ਮਾਸਟਰ ਜੀ ਨੇ ਕਹਿਣਾ ਉਸ ਦਾ ਚਲੋ ਬਾਈ ਉਹ ਮੁੰਡਿਓ ਉਹ ਲਾਈਨ 'ਚ ਲੱਗ ਜਾਓ ਚਲੋ ਪਹਾੜੇ ਸੁਣਾਓ ਮੈਨੂੰ ਅਤੇ ਪਹਾੜੇ ਸੁਣਾਓ ਅੱਛਾ ਟੋਕਵੇ ਪੁੱਛਦੇ ਹੁੰਦੇ ਸੀ ਟੋਕਵੇ ਟੋਕਵਿਆਂ ਦਾ ਪਤਾ ਜੀ ਨਾ ਟੋਕਵਿਆਂ ਦਾ ਪਤਾ ਔਰ ਟੋਕਵਿਆਂ ਦਾ ਪਤਾ ਔਰ ਟੋਕੇ ਦੀ ਗੱਲ ਨਹੀਂ ਕਰਦਾ ਪਿਆ ਅਖਤਰ ਰਾਜਪੂਤ ਦੇ ਕਾਲ ਆਏ ਸਾਨੂੰ ਕਹਿੰਦਾ ਜੀ ਸਾਡਾ ਪ੍ਰੋਗਰਾਮ ਸੁਣਦਾ ਪਿਆ ਬੜਾ ਮਜ਼ਾ ਆਉਂਦਾ ਪਿਆ ਮੈਨੂੰ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਮੈਨੂੰ ਗਾਣਾ ਸੁਣਾ ਦਿਓ ਮੇਰੀ ਪਸੰਦ ਦਾ ਗਾਣਾ ਸਿੱਧੀ ਫਿਲਮ ਦਾ ਗਾਣਾ ਲਾ ਦਿਓ ਅਤੇ ਸਿੱਧੀ ਫਿਲਮ ਦਾ ਗਾਣਾ ਤੁਹਾਡੀ ਪਸੰਦ ਅਸੀਂ ਲਾ ਦੇਵਾਂਗੇ ਏਡੀ ਕਿਹੜੀ ਗੱਲ ਆ ਜਿਹੜਾ ਆਪ ਅਖਤਰ ਰਾਜਪੂਤ ਤੇਰੀਆਂ ਫਰਮਾਇਸ਼ਾਂ ਵੀ ਬੜੀਆਂ ਬੜੀਆਂ ਪੂਰੀਆਂ ਕੀਤੀਆਂ ਨੇ ਆਪਰੀ ਯਾਰੀ ਤੂੰ ਨਾ ਜੰਮੂ ਦੇ ਦਰਖਤ 'ਤੇ ਚੜ੍ਹ ਕੇ ਇਕੱਲਾ ਇਕੱਲਾ ਜੰਮੂ ਖਾ ਜਾਂਦਾ ਓਕੇ ਜਨਾਬ ਤਾਂ ਗੱਲ ਹੋ ਰਹੀ ਸੀ ਪਹਾੜਿਆਂ ਦੀ ਅਤੇ ਵਿੱਚ ਅਖਤਰ ਰਾਜਪੂਤ ਆ ਗਿਆ ਅਤੇ ਪਹਾੜਿਆਂ ਦੀ ਜਿਹੜੀ ਗੱਲ ਹੈ ਨਾ ਉਹ ਇਸ ਤਰ੍ਹਾਂ ਕਿ ਉਹ ਜਿਹੜੇ ਪਹਾੜੇ ਹੁੰਦੇ ਸੀ ਮੁਸ਼ਕਿਲ ਹੁੰਦੇ ਸੀ ਫਿਰ ਉਸਤਾਦ ਜੀ ਨੇ ਕਹਿੰਦੇ ਟੋਕਵਾਂ ਪੁੱਛਣਾ ਤੇਰੇ ਕੋਲੋਂ ਟੋਕਵਾਂ ਹੁੰਦਾ ਸੀ ਕਿ ਵਿੱਚੋਂ ਵਿੱਚੋਂ ਕਿਤੋਂ ਕਿਤੋਂ ਕਿਤੋਂ ਕਿਤੋਂ ਪਹਾੜੇ ਪੁੱਛਣੇ ਉਹਨਾਂ ਨੇ ਅਤੇ ਉਹ ਪਹਾੜੇ ਜਿਹੜੇ ਹੁੰਦੇ ਸੀ ਨਾ ਜਦੋਂ ਟੋਕਵੇਂ ਆਉਂਦੇ ਸੀ ਨਾ ਉਂਝ ਤਾਂ ਅਸੀਂ ਕਹਿੰਦੇ ਲੈਂਦੇ ਸਰ ਰੱਟ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਛੇ ਚਾਰ ਦੂਣੀ ਅੱਠ ਪੰਜ ਦੂਣੀ ਦਸ ਛੇ ਦੂਣੀ ਹੋਏ ਹੋਏ ਹੋਏ ਇਹ ਅਸੀਂ ਯਾਦ ਕਰ ਲੈਂਦੇ ਸਰ ਰੱਟਾ ਲਾ ਲੈਂਦੇ ਸਾਂ ਇੱਕ ਤੀਆ ਤੀਆ ਦੋ ਤੀਆ ਛੇ ਤਿੰਨ ਤੀਆ ਨੇ ਚਾਰ ਤੀ ਬਾਰਾਂ ਪੰਜ ਮਤਲਬ ਛੇ ਤੇ ਅੱਠ ਅੱਠ ਛੇ ਨੌ ਛੇ ਸਤਾਈ ਦਸ ਤੀਆ ਤੀ ਕਿਆ ਬਾਤ ਜਿਹੜਾ ਆਪ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਅੱਗੇ ਜਾਂਦੇ ਸਰ ਅਤੇ ਅੱਗੇ ਸਾਨੂੰ ਪਹਾੜੇ ਜਾਂਦੇ ਸੀ ਭੁੱਲ ਅਤੇ ਰੱਟਾ ਆ ਜਿਹੜਾ ਸੀ ਨਾ ਰੱਟਾ ਉਹ ਰੱਟਾ ਜਾਂਦਾ ਸੀ
2: ਉਸ ਤੋਂ ਬਾਅਦ ਉਹਦੀ ਤੂਤ ਦੀ ਸੋਟੀ ਜਦੋਂ ਦੂਰੋਂ ਆਉਂਦੀ ਸੀ ਨਾ ਤਾਂ ਉਹਦੀ ਇੱਕ ਆਵਾਜ਼ ਖੌਫਨਾਕ ਜਿਹੀ ਆਵਾਜ਼ ਵੀ ਆਉਂਦੀ ਸੀ ਕਰਕੇ, ਅਤੇ ਜਨਾਬ ਉਸ ਤੋਂ ਬਾਅਦ ਫਿਰ ਕੁੱਟਾਂ ਪੈਣੀਆਂ ਅਤੇ ਕੁੱਟਾਂ ਪੈਣੀਆਂ ਅਤੇ ਉਹਦੇ ਨਾਲ ਨਾਲ ਫਿਰ ਉਹਨਾਂ ਨੇ ਕੰਨ ਵੀ ਫੜਾਉਣੇ। ਅਤੇ ਜਿਹੜਾ ਸਭ ਤੋਂ ਜ਼ਾਲਮ ਬੰਦਾ ਹੁੰਦਾ ਸੀ ਨਾ ਕਲਾਸ ਦੇ ਵਿੱਚ, ਉਹ ਹੁੰਦਾ ਸੀ ਮੋਨੀਟਰ। ਅਤੇ ਉਹ ਮੋਨੀਟਰ ਜਿਹੜਾ ਹੁੰਦਾ ਸੀ ਨਾ ਉਹ ਆਪਣਾ ਪਰਸਨਲ ਗ੍ਰਜ ਵੀ ਕਰਦਾ ਸੀ, ਆਪਣੀ ਜ਼ਾਤੀ ਦੁਸ਼ਮਣੀ ਵੀ ਕਰਦਾ ਸੀ ਕਿ ਲੈ ਵੀ ਅੱਜ ਕਾਬੂ ਆਇਆ ਨਾ, ਅੱਜ ਮੈਂ ਇਹਨੂੰ ਮਜ਼ਾ ਚੁਕਾਵਾਂਗਾ। ਅਤੇ ਉਸਤਾਦ ਜੀ ਨੇ ਕਹਿੰਦਾ ਲੈ ਵੀ ਆਪਣਾ ਜੋ ਵੀ ਉਹਦਾ ਨਾਮ ਦਾ ਮੋਨੀਟਰ ਦਾ, ਉਹਨੂੰ ਕਹਿੰਦਾ ਲੈ ਵੀ ਇਹਨਾਂ ਨੂੰ ਇੱਕ ਦੋ ਸੋਟੀਆਂ ਹੋਰ ਲਾ ਗਿਆ। ਅਤੇ ਜਨਾਬ ਹੈ ਕੁੱਟਾ ਛੁੱਟਾ ਪੈਂਦੀਆਂ ਰਹਿੰਦੀਆਂ ਸੀ, ਮਗਰ ਇਹ ਕਿ ਉਹ ਮਾਂ ਪਿਓ ਦੀਆਂ ਜਿਹੜੀਆਂ ਹੁੰਦੀਆਂ ਨੇ ਨਾ ਗਾਲਾਂ ਘਿਓ ਦੀਆਂ ਹੁੰਦੀਆਂ ਨੇ ਨਾਲ, ਐਵੇਂ ਉਸਤਾਦ ਜਿਹੜਾ ਹੁੰਦਾ ਨਾ ਉਹ ਵੀ ਮਾਂ ਪਿਓ ਦੇ ਬਰਾਬਰ ਹੁੰਦਾ। ਅਤੇ ਉਹ ਜਦੋਂ ਅਗਰ ਸਾਨੂੰ ਕੁੱਟਦਾ ਵੀ ਇਹਨਾਂ ਤਾਂ ਸਾਡੇ ਵਾਸਤੇ ਬਿਹਤਰੀ ਹੁੰਦੀ ਸੀ। ਇਸ ਵਾਸਤੇ ਅਸੀਂ ਉਹਨਾਂ ਚੀਜ਼ਾਂ ਨੂੰ ਰੱਟ ਲਿਆ ਸੀ, ਉਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਂਦੇ ਸਾਂ। ਮਗਰ ਕੁਝ ਲੋਕ ਹੁੰਦੇ ਸੀ, ਕੁਝ ਬੱਚੇ ਐਸੇ ਹੁੰਦੇ ਸੀ ਜਿਹੜੇ ਉਹ ਨੱਠ ਜਾਂਦੇ ਸੀ ਉਸ ਪੀਰੀਅਡ 'ਚ, ਨੱਠ ਜਾਣਾ ਜਨਾਬ, ਹਿਸਾਬ ਦਾ ਪੀਰੀਅਡ ਆਇਆ ਤਾਂ ਨੱਠ ਜਾਓ, PT ਸਾਹਿਬ ਦਾ ਪੀਰੀਅਡ ਆਇਆ, ਡਰਿਲ ਦਾ ਪੀਰੀਅਡ ਆਇਆ ਤਾਂ ਨੱਠ ਜਾਓ। ਅੱਛਾ, ਉਹਨਾਂ ਨੇ ਕੀ ਕਰਨਾ ਜੀ ਕਿ ਉਹ ਘੋੜਾ ਹੁੰਦਾ ਸੀ, ਉਹਦੇ ਦੋ ਸਲਾਈਡਾਂ ਹੁੰਦੀਆਂ ਸੀ, ਉਹਦੇ ਉੱਤੇ ਉਹ ਜਿਮਨਾਸਟਿਕ ਕਰਵਾਉਂਦੇ ਸੀ। ਤਾਂ ਉਹ ਜਨਾਬ ਉਹਨਾਂ ਨੇ ਜਦੋਂ ਜਿਮਨਾਸਟਿਕ ਦੇ ਵਿੱਚੋਂ ਨੱਸਣਾ ਨਾ, ਉਹਨਾਂ ਨੇ ਕਹਿੰਦਾ ਉੱਤੋਂ ਦੀ ਨੱਸ ਕੇ ਛਾਲ ਮਾਰ ਕੇ ਅੱਗੇ ਜਾਣਾ, ਉਹ ਛਾਲ ਮਾਰਨ ਵੀ ਜਾਣਾ ਥੱਲੇ ਉਹਦੇ ਨੱਗ ਜਾਣਾ। ਉਹ ਸਾਰਿਆਂ ਬੱਚਿਆਂ ਨੇ ਕਹਿਣਾ ਇਹ ਵੇਖੋ ਵਾਸ਼ਰੀ ਹੈ ਥੱਲੇ ਲੱਗ ਗਏ ਨੇ, ਜਦੋਂ ਥੱਲੇ ਲੱਗ ਜਾਣਾ ਤਾਂ ਵਾਸ਼ਰੀ ਕਹਿਣਾ ਚੱਲ ਵੀ ਵੱਡੇ ਗਰਾਊਂਡ ਦਾ ਚੱਕਰ ਲਾ ਕੇ ਆ। ਹੁਣ ਜਦੋਂ ਵੱਡੇ ਗਰਾਊਂਡ ਦਾ ਚੱਕਰ ਲਾਉਣ ਜਾਂਦੇ ਸਨ ਤਾਂ ਉਦੋਂ ਕੀ ਹੁੰਦਾ ਸੀ, ਉਦੋਂ ਇਸ ਤਰ੍ਹਾਂ ਹੁੰਦਾ ਸੀ ਕਿ ਗਰਾਊਂਡ ਦੇ ਵਿਚਕਾਰੋਂ ਤਾਂ ਉਹਨਾਂ ਨੇ ਘਾਸ਼ਾ ਸੈੱਟ ਕੀਤੀ ਸੀ, ਕਿਨਾਰਿਆਂ 'ਤੇ ਭਖੜਾ ਉੱਗਿਆ ਹੁੰਦਾ ਸੀ। ਆਏ ਹਾਏ ਹਾਏ, ਭਖੜਾ ਛੋਟੀ ਛੋਟੀ ਬੂਟੀ ਹੁੰਦੀ ਉਹਦੇ ਛੋਟੇ ਛੋਟੇ ਕੱਢੇ ਹੁੰਦੇ ਨੇ, ਅਤੇ ਨੰਗੇ ਪੈਰ ਉਸਤਾਦ ਜੀ ਨੇ ਕਹਿਣਾ PT ਮਾਸਟਰ ਨੇ ਚੱਲ ਵੀ ਕਾਕਾ ਚੱਕਰ ਲਾ ਗਿਆ। ਜ਼ੁਲਮ ਦੀ ਡਵੀ ਤੋਂ ਨਵੀਂ ਯਾਦ ਹੁੰਦੀ ਸੀ। ਖੈਰ ਕੋਈ ਗੱਲ ਨਹੀਂ ਜਨਾਬ, ਇਹ ਸਾਰੀਆਂ ਚੀਜ਼ਾਂ ਕਰਦੇ ਕਰਾਉਂਦੇ ਹਾਂ, ਇਹਨਾਂ ਯਾਦਾਂ ਨੂੰ ਤੁਸੀਂ ਅਗਰ ਸਾਡੇ ਨਾਲ ਤਾਜ਼ਾ ਕਰਨਾ ਚਾਹੁੰਦੇ ਕਰ ਸਕਦੇ, ਅਸੀਂ ਤੁਹਾਡੇ ਕੋਲੋਂ ਅੱਜ ਟੋਕਵੇਂ ਪਹਾੜੇ ਵੀ ਪੁੱਛਾਂਗੇ। ਔਰ ਡਰ ਕੇ ਔਰ ਕਿਤੇ ਰੇਡੀਓ ਦਾ ਨੰਬਰ ਮਿਲਾਉਣਾ ਨਾ ਬੰਦ ਕਰ ਦੇਣਾ, ਔਰ ਬੈਟਰੀ ਮਾਰਾ ਤੇ ਪੁਚਾਲ ਲਿਆ ਦੇਵਾਂ। ਇੰਨੇ ਰੋਕ ਲੈ ਰੋਸ਼ਨਾ ਮਾਸਟਰ ਜੀ, ਇਹਨੂੰ ਰੋਕ ਲਵੋ, ਨਹੀਂ ਤੇ ਜੱਟ ਵੇਸ਼ੀ ਹੋ ਗਿਆ ਭਖੜੇ ਤੇ ਦੌੜ ਦੌੜ ਕੇ। ਪਰਵਰ ਐਫ ਏ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਹੋਰ ਪੰਜਾਬੀ ਦੇ ਕਲਚਰ ਦੀਆਂ, ਪੁਰਾਣੇ ਜ਼ਮਾਨੇ ਦੀਆਂ ਸੋਹਣੀ ਸੋਹਣੀਆਂ ਗੱਲਾਂ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਰਹਿੰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਵੀ ਇਸ ਤਰ੍ਹਾਂ ਹੀ ਗੱਲਾਂ ਪਤਾ ਚੱਲਦੀਆਂ ਰਹਿਣੀਆਂ, ਤੁਹਾਡੇ ਪੈਗਾਮ ਵੀ ਆਉਂਦੇ ਰਹਿਣਗੇ। ਪਰ ਇੱਕ ਗੱਲ ਇਸ ਤੋਂ ਪਹਿਲੇ ਕਿ ਜੱਟ ਵੈਸ਼ੀ ਹੋ ਜਾਏ, ਫੇਸਬੁੱਕ ਦੇ ਉੱਤੇ ਢੇਰ ਲਾ ਦਿਓ ਆਪਣੇ ਪੈਗਾਮਾਂ ਦੇ। ਅਤੇ ਤੁਹਾਡੇ ਵਾਸਤੇ ਅਖਤਰ ਰਾਜਪੂਤ ਦੀ ਪਸੰਦ ਉੱਤੇ ਫਿਲਮ ਜ਼ਿੱਦੀ ਦਾ ਇਹ ਬੜਾ ਸੋਹਣਾ ਜਿਹਾ ਗਾਣਾ ਸਿਰਫ ਔਰ ਸਿਰਫ ਤੁਹਾਡੇ ਵਾਸਤੇ ਮੈਡਮ ਮੁਲਕਾ ਤਰਨਮ ਨੂਰਜਾਂ ਦੀ ਆਵਾਜ਼ ਦੇ ਵਿੱਚ। ਅੱਜ ਇੰਨੇ ਜਿੰਨਾ ਭੈਣਾਂ ਅਤੇ ਭਰਾਵਾਂ ਨੇ ਉਹਨਾਂ ਨੇ 1 FM ਨੂੰ ਟਿਊਨ ਇਨ ਕੀਤਾ, ਉਹਨਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਮੈਂ ਕਹਾਂਗਾ ਅੱਜ ਉਹ ਜਨਾਬ ਲਾਹੌਰ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਉੱਚੀ ਆਵਾਜ਼ ਸਿਰਫ ਤੁਹਾਡੇ ਵਾਸਤੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ।
1: ਲੋ ਜਨਾਬ, ਸਾਡੇ ਪ੍ਰੋਗਰਾਮ ਵਿੱਚ ਅਦਰੀਸ ਅਹਿਮਦ ਦੀ ਕਾਲ ਆਈ। ਇਹਨਾਂ ਨੇ ਕਿਹਾ ਜੀ ਕਿਵੇਂ ਲੋਰਾ ਗੱਲ ਕਰਦਾ ਪਿਆ, ਪ੍ਰੋਗਰਾਮ ਬੜਾ ਵਧੀਆ, ਬੜਾ ਮਜ਼ਾ ਆ ਰਿਹਾ। ਬਹੁਤ ਸ਼ੁਕਰੀਆ ਅਦਰੀਸ ਅਹਿਮਦ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ। ਔਰ ਇਹਨਾਂ ਨੇ ਕਿਹਾ ਕਿ ਉਸਤਾਦ ਜੀਰੇ ਨੂੰ ਮੁਬਾਰਕਬਾਦ ਦੇ ਦਿਓ ਉਹਨਾਂ ਦੇ ਸਾਲਗਿਰਾ ਦੇ। ਲੋ ਉਸਤਾਦ ਜੀਰਾ ਜੀ, ਤੁਹਾਨੂੰ ਬੜੀ ਬੜੀ ਮੁਬਾਰਕ ਹੋਵੇ। ਮੁਹੰਮਦ ਸ਼ਹਿਜ਼ਾਦ ਦੀ ਕਾਲ ਹੈ। ਮੁਹੰਮਦ ਸ਼ਹਿਜ਼ਾਦ ਨੇ ਕਿਹਾ ਕਿ ਜੀ ਉਸਤਾਦ ਜੀਰਾ ਨੂੰ ਮੇਰੇ ਵੱਲੋਂ ਸਾਲਗਿਰਾ ਦੀ ਢੇਰ ਸਾਰੀ ਮੁਬਾਰਕ ਦੇ ਦਿਓ। ਜੋ ਜਨਾਬ, ਤੁਹਾਨੂੰ ਸਾਡੀ ਸਾਲਗਿਰਾ ਦੀ ਢੇਰ ਸਾਰੀ ਮੁਬਾਰਕਬਾਦ ਕਬੂਲ ਹੋਵੇ। ਉਸਮਾਨ ਅਲੀ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਫੇਸਬੁੱਕ ਦੇ ਉੱਤੇ। ਫੇਸਬੁੱਕ ਦੇ ਉੱਤੇ ਜਿੰਨੇ ਪੈਗਾਮ ਮੈਂ ਕੈਸੀ ਉਹਨੇ ਪੈਗਾਮ ਤੁਹਾਡੇ ਪਹੁੰਚੇ ਨਹੀਂ। ਅਤੇ ਕੋਈ ਗੱਲ ਨਹੀਂ, ਜਿਹੜਾ ਨਾ ਜੱਟ ਨੂੰ ਵੈਸ਼ੀ ਨਾ ਕਰੋ। ਉਸਮਾਨ ਅਲੀ ਕਹੇ ਮਾਈ ਨੇਮ ਇਜ਼ ਉਸਮਾਨ ਅਲੀ ਫਰੋਮ ਫੈਜ਼ਲਾਬਾਦ। ਕੀ ਹਾਲ ਚਾਲ ਹੈ? ਜਿੰਦੇ ਰਹੋ ਵਸੀਮ ਸਾਹਿਬ, ਮੈਂ ਤੁਹਾਡਾ ਪੱਕਾ ਪੱਕਾ ਲਿਸਨਰ ਹਾਂ। ਬਿਲਕੁਲ ਠੀਕ ਆ, ਮੈਨੂੰ ਵੀ ਪਤਾ ਲੱਗ ਗਿਆ, ਬਿਲਕੁਲ ਇੱਦਾਂ ਹੀ ਆ। ਮੇਰਾ ਭਰਾ ਮੇਰਾ ਪੱਕਾ ਪੱਕਾ ਲਿਸਨਰ ਬਣ ਗਿਆ ਗਾ। ਮੇਰੇ ਦਿਲ ਕਰਦਾ ਮੈਂ ਆਪਣੇ ਭਰਾ ਦੇ ਕੋਲ ਨਾ ਫੈਜ਼ਲਾਬਾਦ 'ਚ ਜਾ ਕੇ ਨਾ ਅਤੇ ਥੋੜ੍ਹੀਆਂ ਜਿਹੀਆਂ ਨਾ ਜੁਗਤਾਂ ਵੀ ਕਰਾਵਾਂ, ਅਤੇ ਖੁਦ ਵੀ ਆਪ ਵੀ ਮੈਂ ਜੁਗਤਾਂ ਸੁਣਾਂ, ਅਤੇ ਮੇਰਾ ਬੜਾ ਮਜ਼ਾ ਆਏਗਾ। ਅਤੇ ਕੀ ਹਾਲ ਚਾਲ ਆ, ਕੀ ਪ੍ਰੋਗਰਾਮ ਬਣਾ ਲਈਏ ਫਿਰ ਆਪਾਂ ਕਿਸੇ ਦਿਨ? ਕਿੱਦਾਂ ਕਿੱਦਾਂ ਫਿਰ ਪ੍ਰੋਗਰਾਮ ਬਣਾਉਣਾ ਹੈਗਾ? ਮੈਂ ਫਿਰ ਆ ਜਾਵਾਂ ਗੱਡੀ ਫੜ ਕੇ ਸਿੱਧਾ ਫੈਜ਼ਲਾਬਾਦ ਦੀ, ਦੋਵੇਂ ਭਰਾ ਬਹਿ ਕੇ ਨਾ ਗੱਲਾਂ ਬਾਤਾਂ ਕਰਾਂਗੇ, ਠੀਕ ਹੈ ਨਾ? ਅਤੇ ਵਧੀਆ ਵਧੀਆ ਚੀਜ਼ਾਂ ਵੀ ਮੇਰਾ ਭਰਾ ਮੈਨੂੰ ਖਵਾਊਗਾ, ਠੀਕ ਹੈ ਨਾ? ਓਕੇ ਜਨਾਬ, ਉਸਮਾਨ ਅਲੀ ਤੋਂ ਬਾਅਦ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜਨਾਬ ਐਮ ਨਾਈਮ ਟੇਲਰ। ਸਲਾਮ ਵਾਲੇਕੁਮ ਵਸੀਮ ਸਾਹਿਬ। ਵਾਲੇਕੁਮ ਸਲਾਮ ਐਮ ਨਾਈਮ ਟੇਲਰ, ਕੀ ਹਾਲ ਹੈ? ਨਜ਼ੀਰ ਖੋਜੋ ਸੋਬਤਪੁਰ ਬਲੋਚਿਸਤਾਨ ਸਿਹਤ, ਕੀ ਹਾਲ ਹੈ? ਠੀਕ ਠਾਕ। ਮੁਹੰਮਦ ਅਸ਼ਰਫ ਗੋਂਦਲ, ਵੈਲਕਮ ਜੀ। ਵਾਲੇਕੁਮ ਸਲਾਮ ਜੀ, ਬੜੀ ਮਿਹਰਬਾਨੀ ਮੁਹੰਮਦ ਅਰਸ਼ਦ ਗੋਂਦਲ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ। ਔਰ ਪਹਿਲੀ ਵਾਰੀ ਤੁਹਾਡਾ ਪੈਗਾਮ ਮੈਨੂੰ ਲੱਗਦਾ ਮੇਰੇ ਤੱਕ ਕੱਪੜੇ ਆ। ਉਸਮਾਨ ਲੈਣ ਕੇ ਸਲਾਮ, ਤੋਂ ਸਾਰੇ ਲਿਸਨਰ ਨੂੰ ਸਲਾਮ ਦੇ ਦਿਓ। ਅੱਲਾ ਪਾਕ ਸਭ ਕੋ ਖੁਸ਼ ਰੱਖੇ, ਬੜੀ ਮਿਹਰਬਾਨੀ ਜਨਾਬ, ਆਮੀਨ। ਨੇਮ ਟੇਲਰ ਕਹਿੰਦੇ ਗੁੱਡ ਸ਼ੋ ਸਰ ਜੀ, ਆਈ ਲਵ ਯੂ ਆਰ ਜੇ, ਲਵ ਯੂ FM 101 ਜੀਓ ਸੋਨਿਆ ਚੰਨ ਮੱਖਣਾ। ਓਕੇ ਜੀ, ਰਿਆਜ਼ ਭੱਟੀ, ਰਿਆਜ਼ ਭੱਟੀ ਸ਼ਹਿਜ਼ਾਦਾ, ਸ਼ਹਿਜ਼ਾਦਾ ਰਿਆਜ਼ ਭੱਟੀ ਸਾਡੇ ਪ੍ਰੋਗਰਾਮ 'ਚ ਆਇਆ। ਕਹਿੰਦੇ ਜੀ ਗੁੱਡ ਵਰਕ ਸਪੋਰਟ ਰੇਡੀਓ ਸ਼ੋ, ਹੋਏ ਹੋਏ ਹੋਏ ਹੋਏ, ਬੜੀ ਮਿਹਰਬਾਨੀ ਜਨਾਬ। ਅਤੇ ਰਿਆਜ਼ ਭੱਟੀ ਤੋਂ ਬਾਅਦ ਗੁਲਯਾਸਿਨ ਨਾਦ ਨੇ ਦਿਲਸ਼ੀ ਰੇਡੀਓ ਲਿਸਨਿੰਗ ਕਲੱਬ ਮੁਲਤਾਨ ਤੋਂ ਸਾਡੇ ਪ੍ਰੋਗਰਾਮ ਦੇ 'ਚ ਜੀ ਆਇਆਂ ਨੂੰ ਸਾਨੂੰ ਕਿਹਾ, ਅਤੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਰਿਹਾਨਾ ਖਾਨ ਬੱਕਰ ਤੋਂ, ਰਿਹਾਨਾ ਖਾਨ ਬੱਕਰ ਸੇ, ਬੜੀ ਮਿਹਰਬਾਨੀ ਜਨਾਬ। ਰਿਹਾਨਾ ਖਾਨ ਪ੍ਰੋਗਰਾਮ ਸ਼ਾਮਿਲ ਹੋਣ ਦਾ ਸ਼ੁਕਰੀਆ। ਨਜ਼ੀਰ ਖੋਸੋ ਸੋਬਤ ਬਲੋਚਿਸਤਾਨ ਤੋਂ, ਅਤੇ ਨਜ਼ੀਰ ਖੋਸੋ ਕਹਿੰਦਾ ਨੀਂਦ 'ਚ ਤੋ ਤੁਮ ਆਪਣੇ ਆਪ ਕੋ ਵੀ ਭੁੱਲ ਜਾਤੇ ਹੋ, ਫਿਰ ਉਹ ਕੌਣ ਹੈ? ਜੋ ਹਾਂ, ਪੰਜਾਬੀ 'ਚ ਕਰਦੇ ਹਾਂ ਟਰਾਂਸਲੇਟ, ਨੀਂਦ ਨੂੰ ਤਾਂ ਤੁਸੀਂ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਜੇ, ਪਰ ਉਹ ਕੌਣ ਹੈ ਜਿਹੜਾ ਤੁਹਾਡੀ ਨੀਂਦ ਦੇ ਵਿੱਚ ਹਿਫਾਜ਼ਤ ਕਰਦਾ? ਬੇਸ਼ੱਕ ਉਹ ਤੁਹਾਡਾ ਰੱਬ ਹੈ, ਬੇਸ਼ੱਕ ਜਨਾਬ, ਬੇਸ਼ੱਕ। ਬੜੀ ਸੋਹਣੀ ਗੱਲ ਕੀਤੀ ਨਜ਼ੀਰ ਖੋਸੋ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ। ਅਸੀਂ ਤੁਹਾਨੂੰ ਜੀਆਂ ਨੂੰ ਕਹਿੰਦੇ ਹਾਂ, ਪ੍ਰੋਗਰਾਮ ਨੂੰ ਲਾਈਕ ਕੀਤਾ ਜੀ ਕੁਝ ਲੋਕਾਂ ਨੇ, ਗੁਲਯਾਸਿਨ ਨਾਜ਼ ਨੇ, ਅਤੇ ਉਹਨਾਂ ਦੇ ਨਾਲ ਮੁਹੰਮਦ ਅਰਸ਼ਦ ਗੋਂਦਲ ਨੇ, ਜ਼ਾਹਿਦਾ ਪ੍ਰਵੀਨ ਨੇ। ਜ਼ਾਹਿਦਾ ਪ੍ਰਵੀਨ, ਤੁਹਾਡਾ ਕਮੈਂਟ ਨਹੀਂ ਮੇਰੇ ਤੱਕ ਪਹੁੰਚਿਆ, ਉਹ ਵੀ ਕਰੋ ਨਾ, ਮਜ਼ਾ ਆਏਗਾ। ਰਿਆਜ਼ ਭੱਟੀ ਨੇ, ਮਲਿਕ ਅਰਸਲ ਨਵੀਦ ਦਾ ਕਮੈਂਟ ਨਹੀਂ ਪਹੁੰਚਿਆ, ਨਜ਼ੀਰ ਖੋਸੋ, ਰਿਹਾਨਾ ਖਾਨ, ਐਮ ਨਈਮ ਟੇਲਰ ਅਤੇ ਉਸਮਾਨ ਅਲੀ, ਬੜੀ ਮਿਹਰਬਾਨੀ ਜਨਾਬ। ਪ੍ਰੋਗਰਾਮ 'ਚ ਸਭ ਦਾ ਬਹੁਤ ਸਾਰਾ ਸ਼ੁਕਰੀਆ ਸ਼ਾਮਿਲ ਹੋਣ ਦਾ। ਅਤੇ ਇੱਕ ਰਿਕੁਐਸਟ ਸਾਡੇ ਤੱਕ ਪਹੁੰਚੀ ਹੈ ਜਨਾਬ, ਉਹਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅਤੇ ਇਹ ਗਾਣਾ ਹੈਗਾ ਜੇ ਫਿਲਮ ਲਾਡੋ ਦਾ, ਅਤੇ ਖਾਸ ਤੌਰ 'ਤੇ ਲਾਡੋ ਫਿਲਮ ਦੇ ਗਾਣੇ ਸਾਨੂੰ ਸਾਡੇ ਕੋਲੋਂ ਸੁਣਨਾ ਚਾਹੁੰਦੀਆਂ ਹੁੰਦੀਆਂ ਨੇ ਸ਼ਮੀਮਾ ਪਿਛਰੇ ਤੋਂ। ਉਹਦੇ ਨਾਲ ਨਾਲ ਸਾਨੂੰ ਪ੍ਰੋਗਰਾਮ ਦੇ 'ਚ ਰਿਕੁਐਸਟ ਪਹੁੰਚੀ ਹੈ ਜਨਾਬ ਅਲੀ ਅਹਿਮਦੀ, ਉਹਨਾਂ ਨੇ ਕਿਹਾ ਜੀ ਸਾਨੂੰ ਇਹ ਗਾਣਾ ਸੁਣਾ ਦਿਓ। ਕਿਤੋਂ ਵੀ ਸਾਨੂੰ ਨਹੀਂ ਲੱਭਦਾ ਪਿਆ, ਸਾਨੂੰ ਕੋਈ ਨਹੀਂ ਸੁਣਾਉਂਦਾ ਪਿਆ, ਤੁਸੀਂ ਇਹ ਗਾਣਾ ਸੁਣਾਓਗੇ ਅਤੇ ਸਾਡਾ ਦਿਲ ਬੜਾ ਖੁਸ਼ ਹੋਏਗਾ ਤੁਹਾਡੀ ਪਸੰਦ ਦੇ ਉੱਤੇ ਜਨਾਬ। ਫਿਲਮ ਲਾਡੋ ਦਾ ਇਹ ਖੂਬਸੂਰਤ ਗੀਤ ਸੁਣ ਕੇ ਤੁਸੀਂ ਵੀ ਕਿਤੇ ਸਿੰਘਾਂ ਵਾਲੇ ਸਾਈਨਾ ਬਣ ਜਾਣਾ।

0: FM 101.
1: Hello ਜਨਾਬ, FM 101 ਨਾਲ ਨਾਲ ਸਾਡੇ ਦੇ ਨਾਲ ਨਾਲ ਤੁਹਾਡੇ ਤੇ ਚੰਦਾ ਦੇ ਚੜਨ ਤੇ ਮੀਆਂ ਦੇ ਵਰਨ ਦਾ ਕੀ ਮਤਲਬ ਇਹ ਵੀ ਤੁਸੀਂ ਦੱਸਣਾ ਹੈ। ਪਹਾੜੇ ਵੀ ਤੁਹਾਡੇ ਕੋਲ ਪੁੱਛਣੇ ਨੇ ਤੇ ਕਿਹਨੂੰ ਵੇਖ ਕੇ ਤੁਹਾਡਾ ਦਿਲ ਸਭ ਤੋਂ ਪਹਿਲੇ ਤੱਕ ਹਮੇਸ਼ਾ ਤੱਕ ਤੱਕ ਕਰਨਾ ਸ਼ੁਰੂ ਕਰ ਦਿੰਦਾ ਹੈ। ਜ਼ਿੰਦਗੀ 'ਚ ਪਹਿਲੀ ਵਾਰੀ ਐਸਾ ਵਾਕਿਆ ਕਦੋਂ ਹੋਇਆ ਸੀ? ਅਮਾਰਾ ਬੇਗ ਸਾਡੇ ਪ੍ਰੋਗਰਾਮ ਸ਼ਾਮਿਲ ਹੋਈਆਂ ਨੇ। ਅਮਾਰਾ ਬੇਗ ਵੈਲਕਮ ਐਂਡ ਵੈਲਕਮ, ਕਹਿੰਦੇ ਜੀ ਤੁਹਾਡਾ ਪ੍ਰੋਗਰਾਮ ਮੈਂ ਸੁਣਦੀ ਪਈ ਸਾਂ, ਬੜਾ ਮਜ਼ਾ ਆ ਰਿਹਾ ਸੀ, ਬੜਾ ਜ਼ਬਰਦਸਤ ਪ੍ਰੋਗਰਾਮ, ਸਭ ਨੂੰ ਸਲਾਮ ਅਤੇ ਜੀਰਾ ਚਾਚੂ ਨੂੰ ਉਹਨਾਂ ਦੀ ਸਾਲਗਿਰਾ ਦੀ ਢੇਰ ਸਾਰੀ ਮੁਬਾਰਕਬਾਦ ਦੇ ਦਿਓ। ਲਓ ਜਨਾਬ, ਢੇਰ ਸਾਰੀ ਮੁਬਾਰਕਬਾਦ ਪਹੁੰਚ ਗਈ। ਔਰ ਜੀਰਾ ਜੀ, ਤੁਹਾਨੂੰ ਅਨੀਲਾ ਜੀ ਵੱਲੋਂ ਵੀ ਬਹੁਤ ਸਾਰੀ ਮੁਬਾਰਕਬਾਦ ਦਾ ਪੈਗਾਮ ਮਿਲਿਆ ਅਤੇ ਅਸੀਂ ਤੁਹਾਨੂੰ ਕਹਿੰਦੇ ਪਏ ਕਿ ਜੀ ਅਨੀਲਾ ਜੀ ਤੁਹਾਨੂੰ ਤੁਹਾਡੀ ਸਾਲਗਿਰਾ ਦੀ ਬਹੁਤ ਸਾਰੀ ਮੁਬਾਰਕਬਾਦ ਦੇ ਰਹੇ ਨੇ। ਉਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਜੀ ਮੌਜੂਦ ਨੇ, ਇਸ ਵੇਲੇ ਕੁਝ ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ ਔਰ ਵੇਖਦੇ ਹਾਂ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕੌਣ ਮੌਜੂਦ ਨੇ ਔਰ ਕਈ ਕੀ ਗੱਲਬਾਤ ਸਾਡੇ ਨਾਲ ਹੁੰਦੀ ਹੈ। ਅੱਜ ਦੇ ਪ੍ਰੋਗਰਾਮ ਦਾ ਪਹਿਲਾ ਜਿਹੜੇ ਕਾਲਰ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਅਤੇ ਹੈਲੋ,
2: ਠੀਕ ਠਾਕ। ਅੱਜ ਮੈਨੂੰ ਬੜੀ ਖੁਸ਼ੀ, ਮੇਰੀ ਪਹਿਲੀ ਕਾਲ ਲੱਗ ਗਈ ਤੇ ਮੈਂ ਅੱਜ ਸਾਹ ਜੀ ਦੇ ਸਾਲਗਿਰਾ ਤੇ ਇਸ ਮੌਕੇ ਦੀ ਖੁਸ਼ੀ ਤੇ ਅੱਜ ਮੰਮਾ ਸ਼ਦਾ ਡਾਂਸ ਨੱਚੇਗਾ। ਮਾਸ਼ਾਅੱਲਾ ਜੀ, ਬੜਾ ਵਧੀਆ ਪ੍ਰੋਗਰਾਮ ਵਸੀਮ ਸਾਹਿਬ, ਯਕੀਨ ਕਰੋਗੇ ਬੜਾ ਇੰਤਜ਼ਾਰ ਹੁੰਦਾ ਤੁਹਾਡਾ। ਮਾਸ਼ਾਅੱਲਾ, ਬੜਾ ਦਿਲ ਖੁਸ਼ ਹੁੰਦਾ ਸਾਡਾ ਜਦੋਂ ਤੁਹਾਡੀ ਆਵਾਜ਼ ਸੁਣੀਦੀ ਹੈ ਨਾ ਜੀ।
1: ਅੱਛਾ ਅੱਛਾ, ਮੁਮੇ ਸ਼ਰਾਦ, ਮੈਨੂੰ ਇਹ ਦੱਸੋ, ਤੁਸੀਂ ਬੜੇ ਉੱਚੀ ਉੱਚੀ ਆਵਾਜ਼ 'ਚ ਡਾਇਲੋਗ ਸੁਣਾਉਂਦੇ ਜੇ ਸਾਨੂੰ, ਸਾਨੂੰ ਇਹ ਦੱਸੋ ਕਿ ਜਦੋਂ ਦੂਰ ਕੰਮ ਹੋ ਰਿਹਾ ਹੋਵੇ ਖੇਤ ਦੇ ਵਿੱਚ, ਖੇਤਾਂ 'ਚ ਕੰਮ ਹੋ ਰਿਹਾ ਹੋਵੇ ਜਾਂ ਕੋਈ ਦੂਰ ਮਜ਼ਦੂਰ ਮਜ਼ਦੂਰਾਂ ਦਾ ਕੰਮ ਚੱਲਦਾ ਪਿਆ ਆਪਸ ਦੇ ਵਿੱਚ, ਉਹਨਾਂ ਨੇ ਦੂਰੋਂ ਕਿਸੇ ਨੂੰ ਬੁਲਾਉਣਾ ਹੈ ਜੇ ਹੋਰ ਕਿਸੇ ਦੂਰੋਂ ਆਵਾਜ਼ ਦੇਣੀ ਹੈ, ਤਾਂ ਕਿਸ ਤਰ੍ਹਾਂ ਬੁਲਾਉਂਦੇ ਨੇ, ਕੀ ਆਵਾਜ਼ ਹੈ ਉਹਦੀ? ਨਹੀਂ, ਨਾਂ ਨਹੀਂ ਲੈਂਦੇ ਉਹ ਭਾਈ, ਨਾਂ ਨਹੀਂ ਲੈਂਦੇ, ਨਾਂ ਨਹੀਂ ਲੈਂਦੇ, ਨਹੀਂ ਭਾਈਆ ਵੀ ਨਹੀਂ ਕਹਿੰਦੇ। ਜਾ ਯਾਰ, ਉਹ ਭਾਈ ਮੁਹੰਮਦ ਸ਼ਹਿਜ਼ਾਦ ਰਹਿ ਗਿਆ, ਉਸਤਾਦ ਅੱਜ ਤੂੰ ਰਹਿ ਗਿਆ। ਮੈਂ ਦੱਸਾਂ ਕੀ ਆਵਾਜ਼ ਹੁੰਦੀ ਹੈ, ਮੈਂ ਦੱਸਾਂ ਉਸਤਾਦ ਜੀਰਾ ਜੀ, ਮੈਂ ਦੱਸਾਂ ਉਸਤਾਦ ਜੀਰੇ ਕੋਲੋਂ ਵੀ ਪੁੱਛਾਂਗੇ, ਉਹ ਆਵਾਜ਼ ਹੁੰਦੀ ਹੈ, ਐ ਐ ਗੌਰ ਨਾਲ ਸੁਣੋ। ਕਿਸੇ ਦਿਨ ਬਾਹਰ ਨਿਕਲ ਕੇ ਘੁੱਗੂ ਵਜਾ ਕੇ ਦੇਖੀ, ਸਾਰੇ ਦੂਰ ਦੂਰ ਦੇ ਬੰਦੇ ਮੁੜ ਕੇ ਤੈਨੂੰ ਵੇਖਣਗੇ।
2: ਬੜੀ ਖੁਸ਼ੀ ਦੀ ਗੱਲ ਹੈ, ਉਸਤਾਦ ਜੀਰੇ ਦੀ ਸਾਲਗਿਰਾ ਤੇ ਅੱਜ ਦੋ ਡਾਇਲੋਗ ਮੈਂ ਉਸਤਾਦ ਜੀਰੇ ਤੇ ਸੁਣਾਣੇ ਨੇ।
1: ਬਿਲਕੁਲ ਠੀਕ ਹੈ, ਜਲਦੀ ਸੁਣਾਓ।
2: ਅੱਛਾ ਜੀ, ਜੀਰੇ ਦੀ ਸਾਲਗਿਰਾ ਹੈ, ਅਸੀਂ ਪਾਸੇ ਲੈ ਕੇ ਟੱਕ ਦਿਆਂਗੇ। ਦੂਸਰਾ ਜੀ ਬੇਲੀ ਤੋਂ ਚੁੱਕਿਆ ਉਸਤਾਦ ਜੀਰੇ ਹੈ ਜੀ, ਜਿੰਨੇ ਪੈਰਾਂ ਦੇ ਭਰਾ ਜੁੰਦੇ ਉਹਨਾਂ ਦੀ ਡੋਲੀ ਤੇ ਮਾਤ ਵੀ ਨੀ ਡੱਕ ਸਕਦੀ, ਬਗੈਰ ਮਾਤ ਜਦ ਸੂਰੀ ਲੱਗਦੀ ਆ।
1: ਵਾਲੇਕੁਮ ਸਲਾਮ। ਓਕੇ ਜੀ, ਬੜੇ ਬੜੇ ਡਾਇਲੋਗ ਸੁਣਾ ਦਿੰਦੇ ਜਨਾਬ ਸਾਡੇ ਕੋਲ ਆ ਕੇ ਮੁਹੰਮਦ ਸ਼ਹਿਜ਼ਾਦ। ਆਹ ਜਿੰਨੇ ਸਾਨੂੰ ਪ੍ਰੋਗਰਾਮ 'ਚ ਕਾਲ ਕਰਨੀ ਹੈ ਉਹ ਕਰ ਸਕਦਾ, ਸਾਡਾ ਟੈਲੀਫੋਨ ਨੰਬਰ ਹੈਗਾ ਜੇ 0442 ਸ਼ਹਿਜ਼ਾਦ 0442111001001। ਆਹ ਕੌਣ ਹੈ, ਆਹ ਕਿੰਨੇ ਸਾਨੂੰ ਕਾਲ ਕੀਤੀ ਹੈ? ਹੈਲੋ, ਵਾਲੇਕੁਮ ਸਲਾਮ ਜੀ।
3: ਦੱਸ ਦੇ ਦਿਲ ਬਰ ਮਾਹੀ ਨੂੰ, ਮੈਂ ਤੂੰ ਯਾਰ ਬੁਲਾਇਆ ਜਾਂਦਾ ਨਹੀਂ, ਸਿਰ ਰੱਖ ਕੇ ਯਾਰ ਦੇ ਕਦਮਾਂ ਵਿੱਚ ਹਰ ਫੇਰ ਉਠਾਇਆ ਜਾਂਦਾ।
1: ਕੌਣ ਹੈ?
3: ਸਲਾਮ ਸਾਜਿਦਾਰ।
1: ਸਾਜਿਦਾਰ ਮੇਰਾ ਭਰਾ ਸ਼ਹਿਜ਼ਾਦਾ, ਕੀ ਹਾਲ ਹੈ ਸਾਜਿਦਾਰ? ਠੀਕ ਠਾਕ ਜੇ?
3: ਸਰ ਠੀਕ ਠਾਕ, ਖੈਰੀਅਤ? ਹਮੇਸ਼ਾ ਆਪ ਸਰ ਯਾਦ ਰਹਤੇ ਹੈ ਔਰ ਅਸੀਂ ਤੁਹਾਨੂੰ ਪੰਜਾਬੀ ਦਾ ਸ਼ੋਅ, ਤੋਂ ਮੈਂ ਪੰਜਾਬੀ ਦੀ ਗੱਲ ਕਰਾਂ। ਅੱਛਾ ਸਰ, ਜਦੋਂ ਤੁਸੀਂ ਕਹਿ ਰਹੇ ਸੀ ਨੂਰੀ ਆ ਗਏ ਨੂਰੀ, ਮੈਂ ਕਹਿੰਦਾ ਵਸੀਮ ਭਾਈ ਆ ਗਿਆ, ਵਸੀਮ ਭਾਈ
1: ਠੀਕ ਹੋ ਗਿਆ। ਅੱਠੋ ਅੱਠ
3: ਅਤੇ ਅਲੀਨਾ ਸਾਹਿਬ
1: ਭਾਜੀ, ਮੇਰੇ ਮੇਰੇ ਸਵਾਲ ਦਾ ਜਵਾਬ ਦਿਓ। ਅੱਠੋ ਅੱਠ
3: ਅੱਠੋ ਅੱਠ ਸੋਲਾਂ
1: ਅੱਠ ਤੇ ਅੱਠ ਸੋਲਾਂ ਨੀ, ਅੱਠੋ ਅੱਠ
3: ਤੋਂ ਮੈਨੂੰ ਨੀ ਪਤਾ ਸਰ, ਇਹਨਾਂ ਦੇ ਬਾਰੇ
1: ਦੋ ਦੁਨੀ ਐਵੇਂ ਗਲਤੀਆਂ ਹੁੰਦਾ ਤੁਹਾਨੂੰ ਅੱਗੋ ਸੁਣਾਓ
3: शेर उची जाए नहीं लगाया बनी मुसीबत बारी यार बाद मोहम्मद बख्शा कौन करेगा जो बंदा हर इंसान प्यार मोहब्बत कर रहा है अपनी उम्र मेरे को सच्चिया गल्ला मुंह निकल जाने सुनने वाले शेर सुना देंगे सच्ची हर हर एक बात बताने वाले कुछ कुछ पागल होते हैं हर अपनी जान से जानने वाले कुछ कुछ पागल होते हैं तो ऐसी बात नहीं फिर सच मेरे मुंह पे मतलब मुंह पे आ जाता है वसीम साहब बस जिंदगी उस दिन मैनु बहुत ही डर लगा सी कि जो मैं मोहब्बत का इजहार किया सी मैं किसी
1: से मोहब्बत दी तो कोई गल ही नहीं करते पे तुसी मोहब्बत कित्थों लै आंदी अज दे प्रोग्राम च
3: नहीं अज प्रोग्राम तुसी पहले पिता तो दस्या सी कि तुसी डरे कदों डरे और किसे तू डरदे हो
1: मेरा टॉपिक हैगा जे मेरा टॉपिक हैगा ये तुहाडा दिल सब तो पहले वेख के कदों कदों धड़कदा है एकदम धड़कन तेज हो जांदी किन्नू वेख के
3: दिल
1: चो एडिया सारिया वड़िया वड़िया निकल दिया गल्ला यार इनू बगरोला है कित्थों आ गया मेरे सामने है
3: जिस बंदे दे कुछ 10 करोड़ दी गड्डी मौजूद होवे पैरां थल्ले आ जी
1: चलो बड़ी मेहरबानी इंशाल्लाह उन्हां दी कॉल मिलेगी अज जरूर ओके अल्लाह हाफिज़ साजिदार साजिदार अज कुछ प्यार दीआं मुहब्बतां दीआं गल्लां च डुबे हुए सी खैर कोई गल नहीं तुहाडीआं लाइव कॉलां दा सिलसिला जारी है देखदे आं नेक्स्ट कॉलर किहड़ा हैलो बिलकुल ठीक है रौनक लगी ने मजा आ रहा
0: मदर शाह आए ने
1: एक एक्टर आया कोई
0: यादा
1: खास तौर से लेके आंदा है
0: बहुत शुक्रिया ठीक है यकीन करो तुम आंदे हो ना
1: दो प्रोग्राम अच्छा ठीक हो गया जी दो प्रोग्राम ही अल्लाह करेगा इंशाल्लाह दो नहीं कई प्रोग्राम होंगे दसो कि साडे टॉपिक दो तीन टॉपिक ने तुहाडे कोल पाड़ा पुछा कोई चलो दो दुनी चार ते आ गए ते दो तीए
0: हो गए तीस
1: बिलकुल ठीक है जो तो पैसे ले लो तुहाडे वाला हिसाब के असि बोलिया करांगे ठीक हो दो तीए साठ नहीं टू थ्री हजार तीन का टेबल सुनता पे दो का टेबल चलो कोई गल नहीं कोई गल नहीं
0: याद कर रहे थी के लाडो फिल्म दा गाना ए भी जड़ा अजरी प्ले कीता बहुत अच्छा सी
1: तन्नू मजा आया साईं सिंगा वाला गाना सुन के
0: बहुत बहुत अच्छा
1: बड़ा मेलोडियस खूबसूरत गाना है और बहुत अपने जमाने दा सुपर हिट सॉन्ग है
0: लाडो दे सारे गाने दी बकिन सर लाडो दे तमाम गाने ही बड़े अच्छे ने
1: बिल्कुल ठीक है
0: सबसे ज्यादा मेनू पसंद मेरा फेवरेट मैं छनकाई मुबारकबाद ਤੇ ਅਨੀਲਾ ਵੀ ਆ ਜਾਣ, ਉਹ ਫਿਰ ਤੇ ਉਹਨਾਂ ਨੇ ਮੇਰੇ ਹਾਲੋਂ ਮੈਸੇਜ ਤੁਹਾਨੂੰ ਕੀਤਾ ਤੇ ਉਹਨੇ ਵੀ ਆ ਜਾਣ ਕਾਲ ਤੇ
1: ਜੀ ਠੀਕ ਹੋ ਗਿਆ।
0: ਹਾਂ ਤੇ ਬਾਕੀ ਇਹ ਕਿ ਤਾਰਿਕ ਭਾਈ ਕੋਇਤ ਵਾਲੇ ਸੁਣ ਰਹੇ ਨੇ, ਹਨੀਬ ਭਾਈ ਵੀ ਸੁਣ ਰਹੇ ਨੇ, ਇਹਨਾਂ ਸਾਰਿਆਂ ਨੂੰ ਮੇਰੀ ਤਰ੍ਹਾਂ ਹਮਾਰਾ ਬੇਕ ਫਰੀ ਵੀ ਸਭ ਨੂੰ ਬਹੁਤ ਬਹੁਤ ਅਸਲਾਮ ਅਲੈਕਮ। ਤੇ ਗਾਣੇ ਦੀ ਉਹਨਾਂ ਫਰਮਾਇਸ਼ ਬਿਲਕੁਲ ਵੀ ਨਹੀਂ ਕਰਾਂਗੀ।
1: ਅੱਛਾ ਠੀਕ ਹੋ ਗਿਆ, ਥੈਂਕ ਯੂ ਥੈਂਕ ਯੂ, ਅੱਲਾਹ ਹਾਫਿਜ਼ ਅੱਲਾਹ
0: ਹਾਫਿਜ਼ ਅੱਲਾਹ ਹਾਫਿਜ਼ ਖੁਦਾ ਹਾਫਿਜ਼
1: ਖੁਦਾ ਹਾਫਿਜ਼। ਤੇ ਅਸੀਂ ਮਸੂਦ ਰਾਣੇ ਦੀ ਆਵਾਜ਼ ਪ੍ਰੋਗਰਾਮ ਸ਼ਾਮਿਲ ਕਰਾਂਗੇ। ਫਿਲਮ ਦਾ ਨਾਂ ਜੇ ਬਹਾਦਰ ਕਿਸਾਨ। ਬਹੁਤ ਸਾਲਾਂ ਬਾਅਦ ਇਹ ਗਾਣਾ ਮੈਂ ਆਪਣੇ ਪ੍ਰੋਗਰਾਮ ਸ਼ਾਮਿਲ ਕਰ ਰਿਹਾ ਹਾਂ।

0: लो जनाब मसूद राणा दी आवाज़ सुनी और अपने जमाने दा सुपरहिट गीत फिल्म दा नाम बहादुर किसान पेशकश वन वन एफएम पाकिस्तान दे लॉ स्टेशन दी ते आवाज़ मसूद राणा दी सी कि उस दा जीरे जी तुहानू गाना यकीनन पसंद आएगा ते शमीम आपां नू वी गाना पसंद आएगा शमीम आपी नू दे दे ते लैण दे कॉल मौजूद हैगा वन वन एफएम पाकिस्तान तुहाडा अपना फैमिली स्टेशन हैलो
1: यकीन
0: करो इथों तक धमक पैंदी पई है
1: मैं ते उदो दी धमकां दे दे के थक गई कॉल ही नहीं लगदी पई सी हुण तुसीं इन्ना वधिया गाना लाया सी जीरा बैली ते मैं कहांगी असीं केक मंगीए आपां और जीरे बाई दी साल गिरा हुण चाहते नहीं बस इख्तिताम और जीरे बाई दी साल गिरा बैठे मंजी ते सारे बह के ना कर दे पे ने डांस डांस डांस
0: मंजीते चढ़ के करन सारे डांस एक एक खवान दे नहीं
1: केक न लेके आन और ते डांस पे करती पे ने ओते डांस कर दे पे ने ओ केक भी मंगा लो
0: एक एक खवान दे नहीं
1: खुशियां दे जिंदगी तंदरुस्ती दे और बहुत जबरदस्त हुई साजिद भाई आए वाह वाह वाह साजिद भाई तुसी आके इन्ने मजे मजे दे नाल जेड़ा होली होली बोल के जांदे हो ना अच्छा विच विच भूल जांदे ने उर्दू बोलनी है वहां ने नहीं पंजाबी बोलनी पंजाबी
0: बहुत नाइस आदमी ने बहुत जबरदस्त
1: जी साजिद साहब बहुत बहुत नाइस है जी और बहुत अच्छी रौनक होती सबके शमीम आपकी दा जेड़ा हासा है ना ओए होए
0: क्या बात
1: ना जेड़ा तुसी शामिल कर दियो ना
0: शमीम आपे ने जेड़ा साहब कीता ना दो तीए 60
1: मैं नहीं सुनना
0: सब तो पहले बचपन दिल किस बंदे नू वेख के धक धक धक धक धक धक
1: हजे भी करदा कदी कदी मेरे दो ही वड्डे भरा ओ जिले आंदे ने ना
0: बल्कि छोटिया भरावां तों डरदियां ने
1: नहीं छोटिया तू कई दफा डरदिया ने छोटा भरा एक बार मेरा दौड़ा लाई जा रहा मारे मगर मगर दौड़ी जा रही और कहना मैं तो दौड़िया तू क्यों दौड़ी मैं क्या हाँ मैं क्यों दौड़ी है मैं तेरे पीछे दौड़ी है
0: चंदा चढ़न मियां दे वरन
1: है चंदा तो मैंने पता नहीं चांद चांद ते अजकल गायब ने पता नहीं कितने जिन्हों चांद कहा जाता है साढ़े प्यारे जे आर जे डॉक्स
0: बिलकुल
1: और बाकी जिन्हें मेरे भरा तारक भाई भी कह बे ने महबूब अली बाई की बड़ी सारिया दुआवां ने उन्होंने तबीयत नहीं सी ठीक उन्होंने ला सेहत तंदुरुस्ती देवे शहजाद भाई और हनीफ भाई और जिन्हें मेरे भरा ने तारक तारक ਹੁਣ ਤੇ ਵਸੀਮ ਭਾਈ ਚਾਰ ਤਾਰਕ ਹੋ ਗਏ ਨੇ ਸਾਡੇ ਸ਼ੋਅ ਚ
0: ਅੱਛਾ ਹਾਂ ਬਿਲਕੁਲ ਠੀਕ ਹੈ
1: ਉਹਨਾਂ ਦੀ ਐਂਟਰੀ ਹੋਈ ਹੈ ਨਾ ਤੇ ਹੋਰ ਬਾਕੀ ਜਿਹੜੇ ਮੇਰੇ ਭਰਾ ਨੇ ਅਗੇ ਮੈਂ ਕਿਸੇ ਦਾ ਨਾਂ ਭੁੱਲ ਗਈ ਹਾਂ ਤੇ ਐ ਦੂਰੋ ਟਾਟਾ ਮੈਂ ਭੁੱਲੀ ਨਹੀਂ ਮੈਨੂੰ ਯਾਦ ਹੈ
2: ਸਟੋਰੀ ਜੀ
1: ਸਭ ਕੇ ਬੜਾ ਮਜ਼ਾ ਤੜਕਾ ਲਾਣਾ।
3: ਸਭ ਤੋਂ ਪਹਿਲੇ ਮੈਂ ਆਇਸ਼ਾ ਨੀਲਰ ਜੀ ਨੂੰ ਕਹਿ ਦਿਓ ਕਿ ਮੈਂ ਆਲੂ ਵਾਲੇ ਪਰੌਂਠੇ ਤੇ ਆਲੂ ਦੀਆਂ ਟਿੱਕੀਆਂ ਪਕਾਈਆਂ ਨੇ ਖਾਣੀਆਂ ਨੇ ਤੇ ਆ ਜਾਓ।
1: ਓਏ ਓਏ ਓਏ ਚਲਾਣੀ ਮਾਰਾ ਨੀ ਬਲੋ ਸਾਦਾ ਨੂੰ ਬਲੋ ਸਾਰੀਆਂ ਨੂੰ ਬਲੋ ਸੋਬੀਆਂ ਮਰੀਨਾ ਆ ਜਾਓ ਨੀ ਚੱਲੀਏ ਜਾ ਕੇ ਤੇ ਪਰਾਠੇ ਤੇ ਕਾਈਏ ਜਮੀ ਮਾਪੀ ਛੇਤੀ ਛੇਤੀ ਤੁਸੀਂ ਚਾਰ ਫੜ ਕੇ ਲੈ ਆਵੋ ਚੱਲਨੇ ਉੱਧਰ ਹੀ ਨਿਕਲ ਜਾਂਦੇ ਚੁੱਪ ਕਰਕੇ ਹੈਨਾ।
3: ਆਜੋ ਨੀ ਸਾਰੀਏ ਚੱਲੀਏ ਤੇ ਚੁੰਨੀ ਪਾ ਕੇ ਸਾਰੇ ਮਿਲ ਕੇ ਬਹਿ ਕੇ ਖਾਵਾਂਗੀਆਂ।
1: ਆਹੋ ਰਲ ਕੇ ਖਾਵਾਂਗੇ ਕੰਬਲ ਕੋਟੀ ਨਾ ਪੈ ਜਾਏ ਸਾਨੂੰ ਕਿਤੇ ਚੁੰਨੀ ਲੈ ਕੇ ਜੁਗਨੂ ਜੁਗਨੂ ਜੁਗਨੂ ਤੂੰ ਹੀ ਆਜਾ ਤੇਰੇ ਕੋਲ ਭੱਲੇ ਲੈਣੇ ਅਸੀਂ ਛੇਤੀ ਆਜਾ ਆਲੂ ਚਨੇ ਲੈ ਕੇ ਅਸੀਂ ਇਕੱਠੇ ਹੋ ਕੇ ਪਾਰਟੀ ਕਰਨੀ ਹੈ ਜੀਰੇ ਭਾਈ ਦੀ ਸਾਲਗਿਰਾ ਅੱਜ ਤੋਂ ਮਜ਼ਾਕ ਹੈ ਚਾਹ ਜੀਰੇ ਭਾਈ ਵੱਲੋਂ ਬਾਕੀ ਸਾਰਾ ਕੁਛ ਸਾਡੇ ਵੱਲੋਂ। ਤਾਰਕ ਭਾਈ ਤੁਸੀਂ ਕੀ ਲੈ ਕੇ ਆਉਣਾ? ਉਹ ਮੈਂ ਵਸੀਮ ਭਾਈ ਆ ਰਿਹਾ ਮੁੱਛਾਂ ਨੂੰ ਤਾ ਦਿੰਦਾ ਹੋਇਆ ਤੇ ਸਾਡੇ ਵਸੀਮ ਭਾਈ ਅੱਗੇ ਅੱਗੇ ਤੇ ਪਤਾ ਲੱਗਣਾ ਜਿਲੇ ਅੱਗੇ ਕੁਛ ਨੀ ਹੈਗਾ ਤੇ ਵਸੀਮ ਭਾਈ ਅੱਗੇ ਅੱਗੇ ਲੱਗੇ ਜਾ ਰਹੇ ਸੀ ਪਿੱਛੋਂ ਸਾਰੇ ਗਾਇਬ ਹੋ ਗਏ। ਚਲੋ ਜੀ ਅੱਲਾ ਤਾਲਾ ਸਭ ਲਈ ਅੱਛਾ ਕਰੇ, ਸਭ ਬਾਹਰ ਦੇ ਬਹੁਤ ਅੱਛੇ ਨੇ, ਬਹੁਤ ਅੱਛਾ ਪ੍ਰੋਗਰਾਮ ਕਰਦੇ ਨੇ, ਸਭ ਦੀਆਂ ਰੌਣਕਾਂ ਨੇ। ਅੱਲਾ ਤਾਲਾ ਜ਼ਿਆਦਾ ਨੂੰ ਜ਼ਿੰਦਗੀ ਤੰਦਰੁਸਤੀ ਦੇ, ਔਰ ਉਹ ਵੀ ਆਵੇ ਉਹਦੀ ਵੀ ਰੌਣਕ ਅਸੀਂ ਕਮੀ ਮਹਿਸੂਸ ਕਰ ਰਹੇ ਇਨਸ਼ਾ ਅੱਲਾ ਤਾਲਾ। ਅੱਲਾ ਤਾਲਾ ਸਾਨੂੰ ਤੁਹਾਨੂੰ ਵੀ ਸਲਾਮਤ ਰੱਖੇ ਵਸੀਮ ਬਾਈ, ਜੀਓ ਪੰਜਾਬੀ ਜ਼ਿੰਦਾਬਾਦ।
2: ਅੱਲਾ ਹਾਫਿਜ਼ ਹੋ ਗਏ ਜੀ। ਅਨੀਲਾ ਜੀ ਸਾਡੇ ਪ੍ਰੋਗਰਾਮ 'ਚ ਆਈ, ਬੜੀ ਰੌਣਕ ਲਾਈ, ਬੜੀ ਰੌਣਕ ਲਾਈ, ਬੜੀ ਰੌਣਕ ਲਾਈ। ਔਰ ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਆਪਣੇ ਪ੍ਰੋਗਰਾਮ ਦੇ ਜੀਆਂ ਨੂੰ ਕਹਿੰਦੇ ਹਾਂ, ਜਿੰਨੇ ਵੀ ਸਾਡੇ ਲਿਸਨਰ ਨੇ ਸਾਡੇ ਪ੍ਰੋਗਰਾਮ 'ਚ ਆਉਂਦੇ ਨੇ, ਉਹ ਆਉਂਦੇ ਨੇ ਅਤੇ ਪ੍ਰੋਗਰਾਮ ਨੂੰ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਨੇ। ਓਕੇ ਜਨਾਬ, ਏਡੇ ਆਮ ਜਿਸਮ ਦੇ ਵਿੱਚ ਤਾਂ ਓਏ ਹੋਏ ਹੋਏ ਹੋਏ, ਮਤੋਂ ਤਾਕਤ ਆ ਹੀ ਨਹੀਂ ਸਕਦੀ ਸੋਨਿਆ, ਜਿਹੜਾ ਮੇਰੇ ਪ੍ਰੋਗਰਾਮ 'ਚ ਕਾਲ ਮਿਲਾ ਲਵੇ। ਪਰ ਮੇਰਾ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਜਨਾਬ। ਪਹਾੜੇ ਜਿਹੜੇ ਨੇ, ਪਹਾੜੇ 'ਚ ਮੈਨੂੰ ਲੱਗਦਾ ਕਿ ਸਾਰੇ ਲੋਕ ਮੇਰੇ ਲਿਸਨਰ ਜਿਹੜੇ ਨੇ ਉਹ ਵੀਕ ਹੈਗੇ ਨੇ, ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਨਾ ਪਹਾੜੇ ਪੜਾਉਣੇ ਪੈਣਗੇ। ਹੈਲੋ,
4: ਹੈਲੋ, ਅਸਲਾਮ
2: ਵਾਲੇਕੁਮ ਅਸਲਾਮ ਰਿਮਸ਼ਾ ਜੀ, ਕੀ ਹਾਲ ਏ?
4: ਅਲਹਮਦੁਲਿਲਾ ਜੀ, ਤੁਸੀਂ ਸੁਣਾਓ? ਬਿਲਕੁਲ ਠੀਕ ਠਾਕ।
2: ਬਿਲਕੁਲ ਠੀਕ ਹੈ
4: ਨਾ? ਬਸ ਕਰ ਸੋਨੀਆ, ਮੈਂ ਕਿਹਾ ਬਸ ਕਰ ਸੋਨੀਆ, ਮੇਰੀ ਕਾਲ ਚੁੱਕ ਲੈ।
2: ਬਸ ਕਰ ਸੋਨੀਆ, ਬਸ ਕਰ, ਕਿਤੇ ਨਜ਼ਰ ਨਾ ਲੱਗਦੀ ਹੋਵੇ।
4: ਮੈਂ ਕਿਹਾ ਭਾਈ ਨੇ ਡਾਇਲੌਗ ਸੁਣਾ ਦਿੱਤਾ, ਹੁਣ ਮੇਰੀ ਕਾਲ ਗਈ। ਮੈਂ ਕਿਹਾ ਬਸ ਕਰ ਸੋਨੀਆ, ਮੇਰੀ ਕਾਲ ਚੁੱਕੀ ਗਈ, ਕੋਈ ਵੀ ਬਸ ਕੋਈ ਨਜ਼ਰ ਲੱਗੀ ਨਾ ਲੱਗੀ।
2: ਤੁਹਾਡੀ ਕਾਲ ਮਿਲ ਗਈ, ਜ਼ਬਰਦਸਤ ਹੋ ਗਿਆ। ਕੀ ਹਾਲ ਹੈ? ਠੀਕ ਠਾਕ ਜੀ ਨਾ? ਫਸਟ ਕਲਾਸ
4: ਜੀ, ਅਲਹਮਦੁਲਿਲਾ ਜੀ, ਬਿਲਕੁਲ ਠੀਕ ਠਾਕ। ਮੈਂ ਤੇ ਅਨਿਲਾ ਤੇ ਕੀ ਕਾਲ ਸੁਣਦੀ ਪਈ ਸੀ, ਮੈਨੂੰ ਬੜਾ ਚੰਗਾ ਆਇਆ, ਮਿੱਠੀ ਮਿੱਠੀ ਗੱਲਾਂ ਕਰਕੇ ਗਈ ਮੇਰੀ ਪਿਆਰੀ ਸੀ ਭੈਣ।
2: ਬਿਲਕੁਲ, ਤੁਸੀਂ ਐਡੇ ਪਿਆਰ ਨਾਲ ਕਿਹਾ ਕਿ ਬਿਲਕੁਲ ਠੀਕ ਠਾਕ, ਜਿਵੇਂ ਪੂਰੀ ਆਪਣਾ ਉਹਦੀ ਪਲੇਟ ਨਹੀਂ ਹੁੰਦੀ ਨਿਹਾਰੀ ਦਾ ਵੱਡਾ ਡੋਂਗਾ ਸਾਹਮਣੇ ਰੱਖ ਕੇ ਉੱਤੇ ਟੰਗਣਾ ਚਾਹੀਦਾ। ਬਿਲਕੁਲ ਠੀਕ ਠਾਕ ਹੈ ਨਿਹਾਰੀ, ਖਾਓ ਤੁਸੀਂ।
4: ਆਹੋ, ਮੈਂ ਕਿਹਾ ਅਨਿਲਾ ਨੇ ਮੇਰਾ ਨਾਂ ਨਹੀਂ ਦਿੱਤਾ ਕਿ ਤੁਸੀਂ ਕੱਲੀ ਕੱਲੀ ਜਾਂਦੇ ਪਿਓ ਜ਼ੀਰਾ ਭਾਈ ਦੇ ਘਰ ਕਾਲ ਕੇ ਖਾਣ ਵਾਸਤੇ, ਮੈਨੂੰ ਨਹੀਂ ਬੈਠੀ ਜਾਣਾ ਤੁਸੀਂ।
2: ਤੇ ਜ਼ੀਰਾ ਭਾਈ ਨੂੰ ਅਸੀਂ ਨਿਹਾਰੀ ਵੀ ਪਾ ਦਿੰਦੇ ਹਾਂ ਨਾ ਕੇਕ ਦੇ ਨਾਲ ਨਾਲ।
4: ਜ਼ੀਰਾ ਭਾਈ ਕੋ ਮੇਰੀ ਤਰਫ ਸੇ ਵੀ ਸਾਲਗਿਰਾ ਬਹੁਤ ਬਹੁਤ ਮੁਬਾਰਕ। ਅਲਬਾ ਕੋ ਨੇ ਹਮੇਸ਼ਾ ਸਲਾਮਤ ਰੱਖੇ, ਅਸਾ ਮੁਸਕੁਰਾਤਾ ਰੱਖੇ। ਔਰ ਅੱਜ ਦੇ ਟੌਪਿਕ ਨੂੰ ਮੈਂ ਕਹਾਂਗੀ, ਤੁਸੀਂ ਕਹਿੰਦੇ ਬਿਨਾਂ ਕਿੰਨੂੰ ਵੇਖ ਕੇ ਤੁਹਾਡਾ ਦਿਲ ਧੜਕਦਾ ਹੈ? ਬਚਪਨ ਦੇ ਵਿੱਚ ਤੇ ਬੜੇ ਵੱਡੇ ਜੋ ਹੁੰਦੇ ਪੜਾ ਹੁੰਦੇ ਨੇ ਤੇ ਪਿਓ ਨੂੰ ਵੇਖ ਕੇ ਦਿਲ ਧੜਕਦਾ। ਜਦੋਂ ਬੰਦਾ ਬਾਹਰ ਖੇਡਦਾ ਹੋਵੇ, ਉਹ ਇੱਕ ਇੱਕ ਜਦੋਂ ਬੰਦਾ ਕਰਦਾ ਨਾ ਬਾਹਰ ਨੀ ਜਾਣਾ, ਤੇ ਅਸੀਂ ਚੁੱਪੇ ਚੁੱਪੇ ਨਿਕਲ ਜਾਂਦੇ ਹੁੰਦੇ ਸੀ। ਤੇ ਬਾਅਦ ਚ ਜਦੋਂ ਇੱਕ ਵਾਰੀ ਵੇਖ ਲਵੇ, ਦੂਰੋਂ ਹੀ ਵੇਖ ਲਵੇ,
2: ਉਹ ਆਉਂਦੇ
4: ਤੌਰ ਤੇ ਤੌਰ ਤੇ ਅਸੀਂ ਘਰ ਪਹੁੰਚਦੇ ਹਾਂ, ਇਹ ਦਿਲ ਜੋ ਨੇ ਬਾਹਰਾਂ ਨਾਲ ਹੁੰਦਾ।
2: ਅੱਛਾ, ਤੇ ਸਕੂਲ ਦੇ ਵਿੱਚ ਕਿਹੜੀ ਉਸਤਾਨੀ ਨੂੰ ਵੇਖ ਕੇ ਦਿਲ ਧੜਕਦਾ ਸੀ ਤੁਹਾਡਾ ਸਭ ਤੋਂ ਬਹੁਤਾ?
4: ਮੇਰਾ ਦਿਲ ਧੜਕਣਾ ਸੀ, ਮੇਰੀ ਇੱਕ ਮੈਥ ਦੀ ਟੀਚਰ ਹੈਗੀ ਸੀ,
2: ਹਿਸਾਬ ਸਹੀ ਤੇ ਨਾ ਅੰਗਰੇਜ਼ੀ ਸਹੀ,
0: ਕਿਉਂਕਿ ਜਿਹਦਾ ਜਿਹੜਾ ਸਬਜੈਕਟ ਕਮਜ਼ੋਰ ਹੁੰਦਾ ਨਾ ਬੰਦਾ, ਉਹਦੇ ਟੀਚਰ ਨੂੰ ਵੇਖ ਕੇ ਹੀ ਬੰਦਾ ਡਰ ਜਾਂਦਾ, ਧੱਕ ਧੱਕ। ਮੇਰਾ ਦਿਲ ਅਲਜਬਰੇ ਦੇ ਟੀਚਰ ਨੂੰ ਵੇਖ ਕੇ ਧੱਕ ਧੱਕ ਕਰਦਾ ਹੁੰਦਾ ਸੀ, ਧੱਕ ਧੱਕ ਧੱਕ ਧੱਕ ਧੱਕ ਧੱਕ। ਮੈਂ ਫਿਰ ਉਹਦੇ 'ਚ ਜਾਲੀ ਬੇਹੋਸ਼ ਹੋ ਕੇ ਡਿੱਗ ਪਿਆ ਨਾ, ਇੱਕ ਵਾਰੀ ਮੈਨੂੰ ਬੜੀ ਕੁੱਟ ਪਈ, ਮੈਂ ਜਾਲੀ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਤੋਂ ਬਾਅਦ ਉਹਨੇ ਮੈਨੂੰ ਹੱਥ ਨਹੀਂ ਲਾਇਆ ਦੁਬਾਰਾ, ਮਗਰ ਮੈਨੂੰ ਉਸ ਤੋਂ ਬਾਅਦ ਅਲਜਬਰਾ ਵੀ ਨਹੀਂ ਆਇਆ। ਚਲੋ ਫਿਰ ਤੁਸੀਂ ਮੈਨੂੰ ਪਹਾੜਾ ਸੁਣਾਓਗੇ?
1: ਨਹੀਂ ਮੈਂ ਨਹੀਂ ਪਹਾੜਾ ਸੁਣਾਉਂਦੀ, ਮੈਂ ਫੇਰ ਹੋ ਜਾਣਾ।
0: ਦਸ ਦੂਆ ਦਸ ਦੂਆ
1: ਕਿਆ ਕਿਆ
0: ਟੈਨ ਟੂ ਹਜ਼ਾਰ ਦਸ ਦੂਆ
1: ਦੋ ਸੌ
0: ਦਸ ਦੂਆ ਟੈਨ ਟੂ ਹਜ਼ਾਰ ਤੁਸੀਂ ਅੰਗਰੇਜ਼ੀ ਚ ਦੱਸ ਦਿਓ ਨਾ, ਟੈਨ ਟੂ ਹਜ਼ਾਰ
1: ਟੈਨ ਟੂ ਦਾ
0: ਹਾਂ ਦਸ ਦੂਆ ਵੀਹ ਟਵੈਂਟੀ
1: ਚਲੋ
0: ਚਲੋ ਬਹੁਤ ਸ਼ੁਕਰੀਆ, ਥੈਂਕ ਯੂ, ਅੱਲਾ ਹਾਫਿਜ਼। ਓਕੇ ਜੀ।

0: Hello. Hello. Okay. ਸਾਡੇ ਕੋਲ ਸਿਰਫ ਅੱਧਾ ਮਿੰਟ ਹੈ, ਉਸ ਤੋਂ ਬਾਅਦ ਇੱਕ ਕਮਰਸ਼ੀਅਲ ਪ੍ਰੋਗਰਾਮ ਸ਼ਾਮਿਲ ਕਰਾਂਗੇ। ਹੈਲੋ ਭਾਈ ਨੂੰ ਖੁਦਾ ਦੇ ਵਾਸਤੇ ਬੋਲ ਪਵੋ, ਬੋਲ ਪਵੋ।
1: ਕੈਸੇ ਹੋ ਸਰ, ਤੁਸੀਂ ਠੀਕ ਹੋ?
0: ਹਾਂ ਜੀ, ਕੌਣ? ਹੈਲੋ,
1: ਮੈਂ ਅਮਾਰਾ ਬੇਗ ਗੱਲ ਕਰਨੀ ਪਈ ਹਾਂ ਸ਼ਾਦਰਾ ਤੋਂ।
0: ਅਮਾਰਾ ਬੇਗ?
1: ਹਾਂ ਜੀ,
0: ਅਮਾਰਾ ਬੇਗ, ਬੜੀ ਮਿਹਰਬਾਨੀ, ਤੁਹਾਡੀ ਆਫ ਏਅਰ ਕਾਲ ਵੀ ਆਈ ਸੀ ਔਰ ਤੁਹਾਡੀ ਹੁਣ ਲਾਈਵ ਕਾਲ ਵੀ ਮਿਲ ਗਈ ਹੈ, ਮਗਰ ਸਾਡੇ ਕੋਲ ਬਿਲਕੁਲ ਚੰਦ ਸੈਕਿੰਡਸ ਨੇ, ਜਲਦੀ ਜਲਦੀ ਦੱਸੋ ਕੀ ਕਹੋਗੇ। ਤੁਹਾਡੀ ਆਵਾਜ਼ ਬਹੁਤ ਬ੍ਰੇਕ ਹੋ ਰਹੀ ਹੈ, ਇਸ ਵਾਸਤੇ ਤੁਹਾਡੀ ਗੱਲ ਦੀ ਸਮਝ ਨਹੀਂ ਆ ਰਹੀ।
2: ਪ੍ਰੋਗਰਾਮ ਜਾਨ ਹੈ ਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਅਨਵਰ ਹਸਪਤਾਲ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਸਾਡੇ ਨਾਲ ਸਾਡੇ ਪ੍ਰੋਗਰਾਮ ਚ ਅੱਜ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ, ਤੇ ਡਾਕਟਰ ਸਾਹਿਬ ਦਾ ਆਪਣੇ ਸ਼ੋਬੇ ਦੇ ਵਿੱਚ 32 ਸਾਲ ਦਾ ਤਜਰਬਾ ਹੈ। ਸਾਮਾਨ ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਡਾਕਟਰ ਸਾਹਿਬ ਕੋਲ ਕਲੀਨਿਕ ਆ ਸਕਦੇ ਹੋ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ। ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03-0004-41-3-8-6-0, ਯਾਨੀ 03-44-13-860। ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ 03-41-6-1-1-7-7-9-0, ਯਾਨੀ 03-41-611-70-90। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਤੇ ਉਹ ਸਮੇਂ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ ਚ, ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ, ਉਹਨਾਂ ਦੇ ਬਾਰੇ ਚ ਗੱਲਬਾਤ ਕਰਨੇ ਆ, ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ। ਜੀ, ਅਸਲਾਮ ਅਲੈਕੁਮ ਡਾਕਟਰ ਸਾਹਿਬ।
3: ਵਾਲੇਕੁਮ ਸਲਾਮ।
2: ਡਾਕਟਰ ਸਾਹਿਬ, ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ ਹੈ, ਇਹ ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
3: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥਿਕ ਬੜਾ ਅੱਛਾ ਅਤੇ ਮੁਅੱਤਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ, ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਜ਼ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ, ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਜ਼ ਔਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਸੇ ਕਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ, ਜਦੋਂ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ
2: ਜੀ। ਸਾਮਾਂ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ ਜੀ। ਸਾਮਾਂ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0304431806, ਯਾਨੀ 0344138660 ਜੀ। ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਣੇ ਆ ਜੀ। ਡਾਕਟਰ ਸਾਹਿਬ ਇਹ ਮੈਸੇਜ ਸਾਨੂੰ ਕੀਤਾ ਹੈ ਇਮਤਿਆਜ਼ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰਾ ਮੈਦਾ ਅਕਸਰ ਖਰਾਬ ਰਹਿੰਦਾ ਹੈ, ਮੈਦੇ ਦੇ ਵਿੱਚ ਜਲਨ ਰਹਿੰਦੀ ਹੈ ਔਰ ਫਾਰਾ ਹੋ ਜਾਂਦਾ ਹੈ, ਇਹਨਾਂ ਕਿ ਇਹਦਾ ਮੈਨੂੰ ਕੋਈ ਇਲਾਜ ਦੱਸੋ।
3: ਮੈਦੇ ਵਾਸਤੇ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਦਵਾਈ ਹੈ ਜੀ ਕਾਰਬੋਵਿਜਤੀ, 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ ਤੁਸੀਂ, ਤੇ ਇਹ ਵੀ ਇਹਦਾ ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖੋ, ਗਰਮ ਪਾਣੀ ਇਸਤੇਮਾਲ ਕਰਿਆ ਕਰੋ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਹਾਂਜੀ ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰ ਇਹਨਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 5 ਕਤਰੇ ਸੁਬਹ ਸ਼ਾਮ ਤੁਸੀਂ ਪੀਣੇ ਨੇ, ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
3: ਜੀ,
2: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
3: ਹਾਂਜੀ ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ, ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
3: ਹਾਂਜੀ ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲੂਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
2: ਜੀ। ਜੀ ਸਾਹਿਬ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0304431806 0344138660 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
3: ਹਾਂਜੀ ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾ ਤਾਲਾ ਦੇ ਫਜ਼ਲ ਤਾਲਾ ਨੇ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕ ਅੰਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
3: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣੀਆਂ, ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਵੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਟੀ, ਇਹ ਤੁਸੀਂ ਡਾਇਆਕਾਰਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਗ੍ਰੀਨ ਟਾਊਨ ਲਾਹੌਰ ਤੋਂ, ਇਹ ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
3: ਜੀ,
2: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
3: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
2: ਜੀ। ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
2: ਜੀ। ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
3: ਜੀ।
2: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ
3: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ
2: ਜੀ। ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ, ਅਨਵਰ ਹਸਪਤਾਲ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ ਇਹਨਾਂ ਨੂੰ, ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਇਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
3: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਹੁਣ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਇਹ 5 ਕਤਰੇ ਸੁਬਹ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾਂ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ ਸਲੀਮ ਸਾਹਿਬ ਨੇ। ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ ਹੈ ਅਤੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 1 ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
3: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੁਹਾਡੀ ਦਵਾਈ ਜੀ ਇਸਫਾਦ ਮਦਰ ਟਿੰਕਚਰ, ਤੁਸੀਂ ਮਜ਼ੀਦ ਅਜੇ 1 ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
2: ਜੀ। ਸਾਮਿਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300444-1386-0, ਯਾਨੀ 0300-4413-860। ਸਾਮਿਨ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
4: ਸ਼ੁਕਰੀਆ, ਆਪਨੇ FM 101 ਟਿਊਨ ਕੀਆ।
5: You're listening to FM 101, Abale Bale Oshawa Shawa.
0: ਲੋ ਜੀ, FM 101 ਨਾਲ ਨਾਲ ਸਾਡੇ ਦੇ ਨਾਲ ਨਾਲ ਤੁਹਾਡੇ, ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਅਹਿਮਦ ਤੁਹਾਡੇ ਨਾਲ ਗੱਲਾਂ ਬਾਤਾਂ ਅਸੀਂ ਕਰਦੇ ਪਏ ਹਾਂ ਜਨਾਬ। ਤੁਹਾਡੇ ਨਾਲ ਕੁਝ ਪਹਾੜਿਆਂ ਬੁੜਿਆਂ ਦੀਆਂ ਕੁਝ ਗੱਲਾਂ ਬਾਤਾਂ ਕਰਦੇ ਪਏ ਕਿ ਪਹਿਲੀ ਵਾਰੀ ਬਚਪਨ ਦੇ ਵਿੱਚ ਕਿਹਨੂੰ ਵੇਖ ਕੇ ਤੁਸੀਂ ਡਰ ਜਾਂਦੇ ਸੀ, ਤੁਹਾਡਾ ਦਿਲ ਤੱਕ ਤੱਕ ਕਰਨਾ ਸ਼ੁਰੂ ਹੋ ਜਾਂਦਾ ਸੀ, ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਸੀ ਅਤੇ ਤੁਹਾਡਾ ਦਿਲ ਤੱਕ ਤੱਕ ਕਰਨ ਲੱਗ ਪੈਂਦਾ ਸੀ। ਔਰ ਦੇਖਦੇ ਹਾਂ ਕਿ ਲੈਣ ਦੇ ਉੱਤੇ ਕੌਣ ਮੌਜੂਦ ਨੇ ਸਾਡੇ ਨਾਲ। ਹਲੋ, ਕਿੰਨੇ ਕਾਲ ਕੀਤੀ ਹੈ ਮੈਨੂੰ?
6: ਗੱਲਾਂ
0: ਤੈਨੂੰ ਮੈਂ ਭਰਾ
6: ਨੂੰ ਆਪਣੇ ਭਰਾ ਵਾਸਤੇ ਖਾਣਾ ਲੈ ਕੇ ਆਵਾਂ ਘਰੋਂ ਬਣਾ ਕੇ ਤਾਜ਼ਾ।
0: ਹਾਏ ਹਾਏ ਹਾਏ ਹਾਏ ਹਾਏ, ਕੀ ਬਾਤ ਹੈ।
6: ਮੈਂ ਲੈ ਕੇ ਆਵਾਂ ਕਮ ਸੇ ਕਮ ਮਟਨ ਲੈ ਕੇ ਆਵਾਂ ਮੈਂ ਖਾਣੇ ਦੇ ਵਿੱਚ।
0: ਮਟਨ ਮਟਨ ਮੈਨੂੰ ਇੰਨਾ ਨਹੀਂ ਪਸੰਦ, ਮੈਨੂੰ ਪਸੰਦ ਨੇ ਸਬਜ਼ੀਆਂ। ਔਰ ਮੈਨੂੰ ਆਲੂ ਮੇਥੀ ਖਵਾਏ, ਔਰ ਮੈਨੂੰ ਸਾਗ ਖਵਾਏ, ਵਿੱਚ ਮੱਖਣ ਪਾਏ।
6: ਆਲੂ ਮੇਥੀ ਦੇ ਉੱਤੇ ਬਾਬੇ ਤੁਹਾਨੂੰ ਮੱਖਣ ਪਾ ਦਿਆਂਗੇ।
0: ਹਾਏ ਹਾਏ ਹਾਏ, ਚੋਪੜੀ ਰੋਟੀ, ਓਏ ਹੋਏ ਹੋਏ ਹੋਏ, ਕੀ ਬਾਤ ਹੈ।
6: ਠੀਕ ਹੋ ਨਾ, ਚੋਪੜ ਕੇ ਦਿਆਂ
0: ਜ਼ਾਹਿਰ ਬਲੈ ਦਿਨਾ, ਚੋਪੜ ਕੇ ਲੜਾਈ ਲੈਣੀ ਮੇਰੇ ਨਾਲ?
6: ਬਿਲਕੁਲ
0: ਡਾਇਲੋਗ ਬੋਲਦਾ
6: ਸਾਡਾ, ਬੜਾ ਅੱਛਾ ਲਿਸਟਰ ਨੇ, ਬੜਾ ਅੱਛਾ ਭਰਾ ਹੈ ਸਾਡਾ, ਬੜਾ ਅੱਛਾ ਬੋਲਦਾ ਨੇ ਮਾਸ਼ਾਅੱਲਾ,
0: ਪਿਆਰ ਕਰਦਾ ਹੈ, ਬੜਾ ਪਿਆਰ ਕਰਦਾ
6: ਹੈ। ਬਜ਼ੁਰਗ ਆਦਮੀ ਨੇ, ਹੈ ਵੀ ਮੇਰੇ ਇਲਾਕੇ ਦੇ ਨੇ, ਕੈਸੀ ਖੁਸ਼ਕਿਸਮਤ ਹੀ ਹੈ।
0: ਠੀਕ ਹੋ ਗਿਆ ਤੇ ਮੈਨੂੰ ਦੱਸੋ, ਬਿਲਕੁਲ ਮੇਰੇ ਇਲਾਕੇ ਦੇ। ਕਿਹਨੂੰ ਵੇਖ ਕੇ ਦਿਲ ਤੱਕ ਤੱਕ ਕਰਦਾ ਸੀ ਬਚਪਨ ਚ?
6: ਬਚਪਨ ਚ ਵਾਲਿਦੈਨ ਨੂੰ ਵੇਖ ਕੇ ਦਿਲ ਤੱਕ ਤੱਕ ਕਰਦਾ ਸੀ, ਉਹਨਾਂ ਦੇ ਡਰ ਖੋਫ ਸੀ ਸਾਨੂੰ।
0: ਅੱਛਾ, ਡਰ ਦੀ ਵਜ੍ਹਾ ਤੋਂ ਕਰਦਾ ਸੀ, ਪਿਆਰ ਦੀ ਵਜ੍ਹਾ ਤੋਂ ਨਹੀਂ ਸੀ ਕਰਦਾ?
6: ਉਹਨੇ ਪਿਆਰ ਸਾਨੂੰ, ਡਰ ਦੀ ਵਜ੍ਹਾ ਦੇ
0: ਪਿਆਰ ਨਹੀਂ, ਬਲਕਿ ਜਦੋਂ ਪੈਂਦੀ ਹੈ ਇਸੇ ਤਰ੍ਹਾਂ ਇੱਧਰ ਆ।
6: ਯਕੀਨ
0: ਕਰੋ ਇਹ ਘਿਓ ਦੀਆਂ ਨਾਲਾਂ ਹੁੰਦੀਆਂ ਨੇ
6: ਪੰਜਾਬੀ ਦੀ ਮਿਸਾਲ ਹੈ ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ
0: ਨਾਲਾਂ ਠੀਕ ਹੋਵੇ ਜਿੰਦੇ ਰਹੋ ਅੱਲਾਹ ਤਾਲਾ ਤੁਹਾਨੂੰ ਫਰਮਾਨ ਬਰਦਾਰ ਰੱਖੇ ਤੁਹਾਨੂੰ
6: ਵੀ ਕੋ ਭਾਰਾ ਸ਼ਾਰਾ ਪੁੱਛੋ ਤੁਸੀਂ ਸਾਡੇ ਜਿਹੜੇ ਕੋਲਣ ਨੇ ਸਾਰੇ ਨੇ ਕੰਮੇ ਨੇ ਚਲੋ ਕੋਈ ਵੀ ਕੋਈ ਸ਼ਹਿਰ ਕੋ ਪਾਸ ਹੋ ਗਈ ਹੈ
0: ਅੱਛਾ ਪਾੜਾ ਪਾੜਾ ਪੁੱਛੋ ਤੁਹਾਡੇ ਕੋਲੋਂ
6: ਪੁੱਛੋ ਹਾਂ ਪਾੜਾ
0: ਚਲੋ ਮੈਂ ਤੁਹਾਡੇ ਕੋ ਪਾੜਾ ਪੁੱਛਦੇ ਜਨਾਬ ਅੱਠੂ ਅੱਠੇ
6: ਅੱਠੂ ਅੱਠੇ ਅੱਠੂ ਅੱਠੇ ਅੱਲਾ ਤੁਹਾਡਾ ਭਲਾ ਕਰੇ ਜਨਾਬ ਬੰਦਾ ਜੇ ਤਕਰੀਬਨ 64
0: ਆਏ ਹਾਏ ਹਾਏ ਹਾਏ ਕਿਆ ਬਾਤ ਹੈ ਕਿਆ ਬਾਤ ਹੈ ਅੱਠੂ ਅੱਠੇ 64 ਠੀਕ ਹੋ ਗਿਆ ਸਤੂ ਜੀ ਸਤੂ ਠੀਕ
6: ਸਤੂ ਠੀਕ
0: ਹਾਂ
6: ਸਤੂ ਠੀਕ ਬਤਾਲੀ ਜੀ
0: ਉਹ ਮੇਰਾ ਭਰਾ ਸ਼ਹਜ਼ਾਦਾ ਅਸਦ ਅਲੀ ਵਿਨਰ ਵਿਨਰ
6: ਲਵ ਯੂ ਸਾਹਿਬ ਲਵ ਯੂ
0: ਜ਼ਬਰਦਸਤ ਹੈ
6: ਮੇਰੀ ਮਾਸ਼ਾਅੱਲਾ ਅਨੀਲਾ ਬਾਜੀ ਆਏ ਸਨ ਬੜਾ ਅੱਛਾ ਮਾਸ਼ਾਅੱਲਾ ਨੇ ਰੌਣਕ ਲਾਈ ਇਹਨਾਂ ਨੂੰ ਮੇਰੀ ਤਰਫੋਂ
0: ਕਿੰਨੀ ਕੁ ਘੁੱਟ ਪਈ ਸੀ ਇਹ ਪਹਾੜੇ ਯਾਦ ਕਰਨ ਦੇ
6: ਓਏ ਮੇਰੇ ਨਾ ਉੱਥੇ ਸਕੂਲ ਮੈਂ ਜਿੱਥੇ ਪੜ੍ਹਨਾ ਸਾਂ ਨਾ ਸ਼ੇਰਾਂ ਵਾਲੇ
0: ਹਾਂ
6: ਹਾਂ ਸਾਡੇ ਉਹ ਸਕੂਲ ਸੀ ਉੱਥੇ ਇੱਕ ਮੈਡਮ ਹੁੰਦੇ ਸਨ ਅੱਲਾ ਜੱਜੀਬ ਕਰੇ ਫੋਤ ਹੋ ਗਏ ਨੇ ਮੈਡਮ ਸਨੋਬਰ ਨਾ ਸੀ ਉਹਨਾਂ ਦਾ
0: ਅੱਛਾ
6: ਉਹ ਟੀਚਰ ਸਨ ਨਵੀਨੇ
0: ਅੱਛਾ
6: ਅੱਖਾਂ ਤੋਂ ਯਾਨੀ ਮਹਿਰੂਮ ਸਨ ਤੇ ਉਹ ਉਸਤਾਦ ਜੀ ਜਿਸਲੇ ਕੋਲ ਖਿਲਾਰ ਲੈਂਦੇ ਹਨ ਬਾਹਾਂ ਤੋਂ ਫੜ ਲੈਂਦੇ ਹਨ ਗਿਣਤੀ ਉਹਨਾਂ ਯਾਦ ਕਰਾਉਣੀ ਹੈ ਜਿੱਥੇ ਭੁੱਲ ਗਈ ਉਹਨਾਂ ਸਿੱਧੀ ਦਰੁੰਨ ਮਾਰਨੀ ਮੂੰਹ ਠੱਪ
0: ਔਰ ਯਕੀਨ ਕਰੋ ਉਹਨਾਂ ਉਹਨਾਂ ਉਸਤਾਦਾਂ ਦੀ ਜਿਹੜੀ ਮਾਰ ਸੀ ਨਾ ਉਹ ਬਾਕੀ ਪੜ੍ਹਾ ਦਿੰਦੀ ਸੀ ਬੱਚੇ ਕਾਮਯਾਬ ਹੋ ਜਾਂਦੇ ਸੀ
6: ਯਕੀਨ ਮੈਨੂੰ ਮੇਰਾ 3-4 ਜਵੇਲਾ ਮੈਨੂੰ ਪਈਆਂ ਤੇ 1 ਤੋਂ ਲੈ ਕੇ 100 ਤੱਕ ਗਿਣਤੀ ਮੈਨੂੰ ਯਾਦ ਹੋ ਗਈ
0: ਬਿਲਕੁਲ ਠੀਕ ਹੈ ਐਵੇਂ ਹੀ ਹੋਰ ਸੁਣਾਓ ਠੀਕ ਠਾਕ ਫਸਟ ਕਲਾਸ
6: ਅਲਹਮਦੁਲਿਲਾ ਬਾਕੀ ਹੈ ਮੇਰਾ ਭਰਾ ਬੋਧੀ ਜੱਟ ਮੁਹੰਮਦ ਸ਼ਹਜ਼ਾਦ ਮੇਰੀ ਭੈਣ ਨੀਲਾ ਪੀ ਇਹਨਾਂ ਨੂੰ ਮੇਰੀ ਤਰਫੋਂ ਬਿਲਖਸੂਰ ਅਸਲਾਮ ਵਾਲੇਕੁਮ
0: ਓਕੇ
6: ਅੱਛਾ ਮੈਨੂੰ ਗੱਲ ਸੁਣੋ ਮੈਨੂੰ ਗਾਣੇ ਪੁਰਾਣੇ ਵਕਤਾਂ ਨਾਲ ਸੁਣਾ ਦਿਓ ਕੋਈ ਤੋਂ 30 ਸਾਲ ਪੁਰਾਣਾ ਜਿਹੜਾ ਗਾਣਾ ਹੋਵੇ ਕਮ ਤੋਂ ਕਮ
0: ਸਾਡੇ ਪ੍ਰੋਗਰਾਮ ਤੇ 60 ਸਾਲ ਪੁਰਾਣੇ ਚੱਲਦੇ ਨੇ ਦੱਸੋ
6: ਗਾਣਾ ਹੈਗਾ ਜੇ ਅੱਲਾ ਤੁਹਾਡਾ ਭਲਾ ਕਰੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ
0: ਅੱਛਾ ਚਲੋ ਮੈਂ ਟਾਈਮ ਬਿਲਕੁਲ ਨਹੀਂ ਹੈਗਾ ਅਗਲੇ ਪ੍ਰੋਗਰਾਮ ਚ ਕੋਸ਼ਿਸ਼ ਕਰਾਂਗਾ
6: ਚਲੋ ਇੱਕ ਅੱਧਾ ਬੋਲ ਹੀ ਸੁਣਾ ਦਿਓ ਚਲੋ ਸਾਨੂੰ
0: ਕਿਹਦੀ ਆਵਾਜ਼ 'ਚ
6: ਇਹ ਮੈਂ ਰੱਖਾ ਅਕਰਮ ਦੀ ਆਵਾਜ਼ 'ਚ ਜਾਂ ਨੂਰ ਜਾਨ ਦੀ ਆਵਾਜ਼ 'ਚ ਹੈਗਾ
0: ਅੱਛਾ ਚਲੋ ਦੇਖਦੇ ਹਾਂ ਓਕੇ
6: ਅੱਲਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ
0: ਓਕੇ ਜੀ ਬੜੀ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਪ੍ਰੋਗਰਾਮ ਤੁਹਾਨੂੰ ਪਤਾ ਕਿ ਅਸੀਂ ਡੈਡੀਕੇਟ ਕਰਦੇ ਹਾਂ ਮਦਰ ਸ਼ਾਹ ਨੂੰ ਅਤੇ ਮੁਨੱਵਰ ਦਰੀਫ ਔਰ ਮਦਰ ਸ਼ਾਹ ਦੀਆਂ ਆਵਾਜ਼ਾਂ ਪ੍ਰੋਗਰਾਮ ਸ਼ਾਮਿਲ ਕਰਨ ਲੱਗਾ ਯਕੀਨਨ ਤੁਸੀਂ ਇੰਜੋਏ ਕਰੋਗੇ ਸ਼ੁਰੂ ਤੋਂ ਗੌਰ ਨਾਲ ਸੁਣਨਾ ਬੜਾ ਮਜ਼ਾ ਆਏਗਾ
7: ਜੰਗ ਦੀ ਵਜ੍ਹਾ ਨਾਲ ਰਿਸ਼ਤਿਆਂ ਦਾ ਕਾਰੋਬਾਰ ਬੜਾ ਨਰਮ ਪਿਆ ਮਾਲ ਬੜਾ ਘੱਟ ਆ ਰਿਹਾ ਵੈਸੇ ਕੋਸ਼ਿਸ਼ ਜਾਰੀ ਹੈ ਕੰਮ ਹੋ ਜਾਏਗਾ ਤੂੰ ਸੁਣਾ ਸਹੀਆਂ ਦੇ ਹੱਥੋਂ ਕਿੰਨੀ ਕੁ ਦਫ਼ਾ ਬੇਇੱਜ਼ਤ ਹੋ ਚੁੱਕਾ ਹੈ
0: ਓਕੇ ਜੀ ਪੁਰਾਣੀ ਪੁਰਾਣੀਆਂ ਫਿਲਮਾਂ ਦੇ ਖੂਬਸੂਰਤ ਡਾਇਲੋਗ ਕਲਿਪਸ ਵੀ ਤੁਹਾਡੇ ਵਾਸਤੇ ਸ਼ਾਮਿਲ ਕੀਤੇ ਜਾਂਦੇ ਨੇ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਵੀ ਸ਼ਾਮਿਲ ਕਰਾਂਗੇ ਨਾਲ ਤੁਹਾਡੀਆਂ ਕਾਲਸ ਵੀ ਪ੍ਰੋਗਰਾਮ 'ਚ ਸ਼ਾਮਿਲ ਰਹਿਣਗੀਆਂ ਔਰ ਗਾਣਾ ਵੀ ਬੈਕਗਰਾਊਂਡ 'ਤੇ ਪਲੇ ਕਰਦੇ ਹਾਂ

0: ਨਹੀਂ ਜਮਨਾ, ਹੋਰ ਕੋਈ ਤੇਰੇ ਜੀ ਆਵੇ? ਨਹੀਂ ਜਮਨਾ, ਹੈਲੋ,
1: ਅਸਲਾਮੁਅਲੈਕੁਮ ਸਰ।
0: ਵਾਲੇਕੁਮ ਅਸਲਾਮ
1: ਜਨਾਬ, ਸਰ ਕੈਸੇ ਹੈਂ? ਠੀਕ ਹੈਂ?
0: ਹਾਂ ਬਿਲਕੁਲ ਠੀਕ ਹੈ। ਕੌਣ ਹੈ ਮੇਰੇ ਨਾਲ?
1: ਮੈਂ ਹਮਾਰੇ ਸਾਥ ਮੁਹੰਮਦ ਮਲੂਕ ਸ਼ਾਹ ਬਾਤ ਕਰ ਰਹਾ ਹੂੰ, ਦਰਬਾਰ ਅੱਲਾਹ।
0: ਆਵਾਜ਼ ਤੁਹਾਡੀ ਕੱਟ ਰਹੀ ਹੈ, ਆਵਾਜ਼ ਕੱਟ ਰਹੀ, ਦੁਬਾਰਾ ਦੱਸੋ।
1: ਮੈਂ ਆਖਿਆ ਮੁਹੰਮਦ ਮਲੂਕ ਸ਼ਾਹ ਗੱਲ ਕਰਨ ਦਾ ਪਿਆ।
0: ਮਲਕ ਮਲੂਕ ਸ਼ਾਹ ਮੇਰੇ ਪ੍ਰੋਗਰਾਮ ਚ ਗੱਲ ਕਰਨ ਦਾ ਪਿਆ? ਮੈਂ ਆਪਣੇ ਭਰਾ ਨੂੰ ਜੀ ਐਨ ਕਹਿੰਦਾ, ਕੀ ਹਾਲ? ਵਧੀਆ
1: ਜੀ, ਆ ਵਧੀਆ ਪ੍ਰੋਗਰਾਮ ਸੁਣਦੇ ਆ ਫੇਸਬੁੱਕ ਤੇ, ਤੇ ਬੜਾ ਚੰਗਾ ਲੱਗਦਾ ਹੈ, ਬੜਾ ਸ਼ੌਕ ਪਾਤੀ ਆਪਾ ਜਿਹੜੀ ਹੈ ਨਾ ਸਾਡੇ ਦਿਲ ਤੇ ਠੱਕਦੀ ਰਹਿੰਦੀ।
0: ਆਏ ਹਾਏ ਹਾਏ ਹਾਏ ਹਾਏ ਹਾਏ, ਕੀ ਬਾਤ ਹੈ, ਕੀ ਬਾਤ
1: ਜੀ। ਬਸ ਇਹ ਦਿਲ ਕਰਦਾ ਤੁਹਾਨੂੰ ਮੋਲ ਲਾ ਲਵੇ।
0: ਬੜੀ ਮਿਹਰਬਾਨੀ, ਤੁਹਾਡਾ ਦਿਲ ਕਰਦਾ ਮੇਰੇ ਨਾਲ ਮੁਹੱਬਤ ਕਰਦਾ ਹੈ, ਤੁਹਾਡਾ ਦਿਲ ਮੇਰੇ ਨਾਲ ਪਿਆਰ ਕਰਦਾ ਹੈ ਨਾ
1: ਜੀ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਅੱਲਾਹ ਖੁਸ਼
0: ਤੁਹਾਨੂੰ ਵੀ ਖੁਸ਼ ਰੱਖੇ। ਬੜੀ ਮਿਹਰਬਾਨੀ ਤੁਸੀਂ ਸਾਨੂੰ ਯਾਦ ਕੀਤਾ, ਕਾਲ ਕੀਤੀ ਇੰਨੀ ਦੂਰੋਂ,
1: ਕਰਿੰਦਾ ਤੁਹਾਨੂੰ ਮੋਲ ਲਾ ਲਵੇ।
0: ਬੜੀ ਮਿਹਰਬਾਨੀ, ਤੁਹਾਡਾ ਦਿਲ ਕਰਦਾ ਮੇਰੇ ਨਾਲ ਮੁਹੱਬਤ ਕਰਦਾ ਹੈ, ਤੁਹਾਡਾ ਦਿਲ ਮੇਰੇ ਨਾਲ ਪਿਆਰ ਕਰਦਾ ਹੈ ਨਾ
1: ਜੀ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਅੱਲਾਹ ਖੁਸ਼।

0: ਓਕੇ ਜੀ, ਨਹੀਂ ਜਮਨਾ ਹੋਰ ਕੋਈ ਤੇਰੇ ਜਿਹਾ ਖਾਨੇਵਾਲ ਤੂੰ ਡਿਵਰਾਨ ਮੈਨੂੰ ਕਾਲ ਕੀਤੀ ਤੇ ਬੜਾ ਮਜ਼ਾ ਆਇਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਤੇ ਬੜੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕੀਤੀਆਂ ਮੈਨੂੰ ਵਿਹਲੇ ਸਿਰ ਕਾਲ ਕਰਦਾ ਨਾ ਪਹਿਲੇ ਪ੍ਰੋਗਰਾਮ 'ਚ ਕਾਲ ਕਰਿੰਦਾ ਤੇ ਫਿਰ ਇਹਦੇ ਨਾਲ ਢੇਰ ਸਾਰੀਆਂ ਗੱਲਾਂ ਕਰੇਣੀਆਂ ਸੀ ਪਰ ਹੁਣ ਕੀ ਕਰੀਏ ਸਾਡੇ ਕੋਲ ਵਿਹਲਾ ਜਿਹੜਾ ਨਾ ਵਕਤ ਬੜਾ ਥੋੜ੍ਹਾ ਜਿਹਾ ਰਹਿ ਗਿਆ ਸੀ ਤੇ ਕਾਲ ਤੇ ਕਾਲ ਚੱਲਦੀ ਪਈ ਹੈ। ਹੈਲੋ
1: ਜੀ, ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ ਪ੍ਰਧਾਨ ਜੀ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਜੀ?
1: ਬਿਲਕੁਲ ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ, ਤੁਸੀਂ ਕੈਸੇ ਹੋ?
0: ਜੀ ਸ਼ੁਕਰ ਅੱਲਾ ਦਾ ਬਿਲਕੁਲ ਠੀਕ ਹੈ। ਤੁਸੀਂ ਅਖੀਰ ਦੇ ਉੱਤੇ ਕਾਲ ਕੀਤੀ ਹੈ, ਬਿਲਕੁਲ ਹੀ
1: ਨਹੀਂ ਮਿਲ ਰਹੀ ਸੀ ਨਾ, ਮੈਂ ਬੜੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਮਿਲੀ।
0: ਚਲੋ, ਮੇਰੀ ਖੁਸ਼ਕਿਸਮਤੀ ਕਿ ਤੁਹਾਡੀ ਕਾਲ ਮਿਲ ਗਈ, ਥੈਂਕ ਯੂ।
1: ਮੇਰੀ ਖੁਸ਼ਕਿਸਮਤੀ ਹੈ ਜੀ, ਤੇ ਕੋਈ ਗੱਲ ਹੀ ਨਾ ਹੋਈ ਨਾ ਫਿਰ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
1: ਬੜਾ ਸੋਹਣਾ ਅੱਜ ਦਾ ਸਵਾਲ ਹੈ। ਮੈਂ ਮੇਰੇ ਮੂੰਹੋਂ ਗੱਲ ਜਿਹੜੀ ਹੈ ਉਹ ਤੁਸੀਂ ਛੀਨੀ ਹੈ ਕਿ ਮੈਂ ਇੱਕ ਮੇਰੀ ਟੀਚਰ ਹੁੰਦੀ ਸੀ ਮਿਸਿਸ ਲੁਬਨਾ ਜਾਵੇਦ, ਉਹ ਕਨੇਡ ਸਕੂਲ ਵਿੱਚ, ਉਹ ਆਕਸਫੋਰਡ ਦੀ ਪੜ੍ਹੀ ਹੋਈ ਸੀ, ਬੜੀ ਸੋਹਣੀ ਟੀਚਰ ਸਾਡੀ, ਦੇਖਣ ਤੋਂ ਵੀ ਸੋਹਣੀ ਤੇ ਉਂਝ ਉਹਨਾਂ ਦਾ ਜਿਹੜਾ ਸੁਭਾਅ ਸੀ ਉਹ ਵੀ ਬੜਾ ਸੋਹਣਾ ਸੀ।
0: ਅੱਛਾ।
1: ਤੇ ਮੈਂ ਬੜੀ ਇੰਪ੍ਰੈਸ ਉਹਨਾਂ ਦੀ ਪਰਸਨੈਲਿਟੀ ਤੋਂ ਸੀ ਕਿ ਮੈਂ ਜਦੋਂ ਲੰਘਦੇ ਸੀ ਨਾ ਕੋਰੀਡੋਰ ਤੋਂ ਤੇ ਮੇਰਾ ਦਿਲ ਐਵੇਂ ਟਕ ਟਕ ਕਰਦਾ ਸੀ, ਹਾਲਾਂਕਿ ਉਹ ਬੜੇ ਪੋਲਾਈਟ ਟੀਚਰ ਸਨ।
0: ਨਹੀਂ, ਤੁਹਾਨੂੰ ਉਹਨਾਂ ਦੇ ਉਹਨਾਂ ਨੂੰ ਵੇਖ ਕੇ ਡਰਦੇ ਹੋ ਜਦੋਂ ਤੱਕ ਤੱਕ ਨਹੀਂ ਸੀ ਕਰਦਾ, ਤੁਸੀਂ ਉਹਨਾਂ ਨਾਲ ਮੁਹੱਬਤ ਕਰਦੇ ਸੀ, ਪਿਆਰ ਕਰਦੇ ਸੀ ਨਾ, ਤੇ ਜਿਹਦੇ ਨਾਲ ਬੰਦਾ ਮੁਹੱਬਤ ਪਿਆਰ ਕਰਦਾ ਜਦੋਂ ਸਾਹਮਣੇ ਆਉਂਦਾ ਦਿਲ ਵਾਕਈ ਤੱਕ ਤੱਕ ਕਰਨਾ ਸ਼ੁਰੂ ਹੋ ਜਾਂਦਾ।
1: ਬਿਲਕੁਲ ਇਹੀ ਗੱਲ ਸੀ, ਇਹੀ ਗੱਲ ਸੀ। ਉਹ ਬੜੀ ਫੇਵਰੇਟ ਟੀਚਰ ਸੀ ਸਾਡੇ, ਮਤਲਬ ਜਿੰਨੀ ਵੀ ਕੁੜੀਆਂ ਸਨ ਮੇਰੇ ਨਾਲ ਦੀਆਂ ਉਹ ਸਾਰੇ ਬਹੁਤ ਪਸੰਦ ਕਰਦੀਆਂ ਸਨ ਉਹਨਾਂ ਨੂੰ।
0: ਜ਼ਬਰਦਸਤ ਜ਼ਬਰਦਸਤ,
1: ਬਹੁਤ ਬਹੁਤ ਪਿਆਰੀ ਪਰਸਨੈਲਿਟੀ, ਅੱਲਾ ਵੀਆਂ ਉਹਨਾਂ ਨੂੰ ਹਯਾਤੀ ਦੇਵੇ ਤੇ ਉਹ ਬਿਲਕੁਲ ਠੀਕ ਠਾਕ ਨੇ, ਸਿਹਤਮੰਦ ਨੇ ਮਾਸ਼ਾਅੱਲਾ।
0: ਆਮੀਨ
1: ਤੇ ਸ਼ੁਕਰ ਅਲਹਮਦੁਲਿਲਾ। ਤੇ ਬਸ ਬੜਾ ਅੱਛਾ ਲੱਗਿਆ ਸਾਨੂੰ, ਪ੍ਰੋਗਰਾਮ ਵੀ ਬੜਾ ਸੋਹਣਾ ਲੱਗਿਆ, ਬਹੁਤ ਮਜ਼ਾ ਆ ਰਿਹਾ ਹੈ।
0: ਦਿਲ ਕਰਦਾ ਕਿ ਇੱਕ ਘੰਟਾ ਹੋਰ ਵੱਧ
1: ਜਾਵੇ
0: ਤੇ ਬੜਾ
1: ਅੱਛਾ
0: ਹੋ ਜਾਵੇ। ਬੜਾ ਥੋੜਾ ਵਰਨਾ ਸੀ ਰਿਜ਼ਵਾਨਾ ਜੀ ਨੂੰ, ਕਦੀ ਵੀ ਉਹਨਾਂ ਦੇ ਗਾਣਾ ਸੁਣਿਓ ਬਗੈਰ ਉਹਨਾਂ ਨੂੰ ਨਹੀਂ ਜਾਣ ਦਿੱਤਾ। ਤੇ ਫਰਜ਼ਾਨਾ ਜੀ ਬਹੁਤ ਸ਼ੁਕਰੀਆ, ਮੈਂ ਰਿਜ਼ਵਾਨਾ ਤਾਂ ਨਹੀਂ ਕਹਿ ਗਿਆ, ਫਰਜ਼ਾਨਾ ਜੀ, ਫਰਜ਼ਾਨਾ ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਪ੍ਰੋਗਰਾਮ 'ਚ ਕਾਲ ਕੀਤੀ। ਅਮਾਰਾ ਬੇਗ ਨੇ ਉਸਤਾਦ ਜੀਰੇ ਨੂੰ ਉਹਨਾਂ ਦੀ ਸਾਲਗਿਰਾ ਉੱਤੇ ਇਹ ਗਾਣਾ ਡੈਡੀਕੇਟ ਕੀਤਾ ਹੈ। ਕਹਿੰਦੇ ਜੀ ਉਹਨਾਂ ਦੀ ਪਸੰਦ ਦਾ ਗਾਣਾ ਜ਼ਰੂਰ ਸ਼ਾਮਿਲ ਕਰਨਾ। ਜੀਰਾਂ ਵੀ ਸਾਨੂੰ

0: ਲੋ ਜਨਾਬ ਸਾਨੂੰ ਭੁੱਲਣਾ ਜਾਵੀ ਹੈਲੋ
1: ਅਸਲਾਮੁਅਲੈਕੁਮ ਜੀ ਭਾਈ ਕੀ ਹਾਲ
0: ਹੈ ਵਾਲੇਕੁਮ ਸਲਾਮ ਕੌਣ ਹੈ ਸਾਡੇ ਨਾਲ
1: ਮੁਹੰਮਦ ਅਰਸ਼ਦ ਚਾਰ ਵਾਰ ਲੱਤ ਕੱਟੀ ਜੀ
0: ਜੀ ਮੁਹੰਮਦ ਅਰਸ਼ਦ ਠੀਕ ਠਾਕ ਜੀ
1: ਬਸ ਲੱਤ ਕੱਢੀ ਯਾਰ
0: ਬੜੀ ਮਿਹਰਬਾਨੀ ਜਨਾਬ ਅੱਲਾ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਨ ਜੀ
1: ਆਪਣਾ ਸ਼ੋਅ ਬਹੁਤ ਅੱਛਾ ਜਾ ਰਿਹਾ
0: ਜੀ ਜੀ ਬੜੀ ਮਿਹਰਬਾਨੀ
1: ਬੜਾ ਮਜ਼ਾ ਦਾ ਪ੍ਰੋਸ ਹੁੰਦਾ ਮੈਂ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਪਰ ਮੈਨੂੰ ਸ਼ੋਅ ਗਿਆ ਗੱਲ ਕਰਨ ਦਾ ਬਸ ਸ਼ੋਅ ਗਿਆ
0: ਚਲੋ ਬੜੀ ਮਿਹਰਬਾਨੀ ਤੁਸੀਂ ਸਾਨੂੰ ਕਾਲ ਕੀਤੀ ਬਹੁਤ ਸ਼ੁਕਰੀਆ
1: ਅੱਲਾ ਤਾਲਾ ਤੋਂ ਤੰਦਰੁਸਤੀ ਦੇਵੇ ਅੱਲਾ ਤੋਂ ਤੰਦਰੁਸਤੀ ਦੇਵੇ ਅੱਲਾ ਤਾਲਾ ਤੋਂ
0: ਬੜੀ ਮਿਹਰਬਾਨੀ ਅੱਲਾ ਹਾਫਿਜ਼ ਅੱਲਾ ਹਾਫਿਜ਼ ਓਕੇ ਜੀ

ਯਾਰ ਦਿੰਦੇ ਹੱਲਾ ਸ਼ੇਰੀਆਂ, ਖੂਨ ਵਿੱਚ ਮਿਲੀਆਂ ਦਲੇਰੀਆਂ, ਜਿਨ੍ਹਾਂ ਨਾਲ ਵਾਧੂ ਖੇਡਦੀ ਫੜ ਲੈਂਦੇ ਹੇਰਾ ਫੇਰੀਆਂ। ਯਾਰ ਦਿੰਦੇ ਹੱਲਾ ਸ਼ੇਰੀਆਂ, ਖੂਨ ਵਿੱਚ ਮਿਲੀਆਂ ਦਲੇਰੀਆਂ, ਜਿਨ੍ਹਾਂ ਨਾਲ ਵਾਧੂ ਖੇਡਦੀ

0: शुक्रिया, आपने FM 101 ट्यून किया।
1: हर्बल एक्सपर्ट प्रोफेसर सुलेमान दे तिब्बी मशवरे।
2: अपने सोहने भैन भरावां ते बुजुर्गां लई बहुत बहुत सारियां दुआवां लै के तुहाडी अपनी मेज़बान साइमा तुहाडी खिदमत लई हाजिर है ते सलाम अर्ज़ करदी है। मेरे सोहने भैन भराओ, तुसीं जानदे हो कि साडा इह प्रोग्राम बहुत ही वखरा ते खास है, क्योंकि इस प्रोग्राम विच तुसीं सुणदे हो
1: प्रोफेसर सुलेमान दे तिब्बी मशवरे। ਪ੍ਰੋਫੈਸਰ ਸੁਲੇਮਾਨ
2: ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਵੱਧ ਤੇ ਸਿਆਣਾ ਪੂਰੇ ਪਾਕਿਸਤਾਨ ਵਿੱਚ ਨਹੀਂ। ਭੈਣ ਭਰਾਓ, ਤੁਸੀਂ ਵੀ ਪ੍ਰੋਫੈਸਰ ਸੁਲੇਮਾਨ ਨਾਲ ਮਿਲਣਾ ਚਾਹੁੰਦੇ ਹੋਵੋਗੇ, ਪਰ ਜ਼ਰਾ ਠਹਿਰ ਜਾਓ। ਪਹਿਲੇ ਮੈਂ ਤੁਹਾਨੂੰ ਆਪਣਾ ਪਤਾ ਤੇ ਟੈਲੀਫੋਨ ਨੰਬਰ ਲਿਖਵਾਉਂਦੀ ਹਾਂ ਤਾਂ ਕਿ ਤੁਸੀਂ ਵੀ ਪ੍ਰੋਫੈਸਰ ਸੁਲੇਮਾਨ ਨਾਲ ਆਪ ਆ ਕੇ ਮਿਲ ਸਕੋ, ਇਲਾਜ ਬਾਰੇ ਗੱਲ ਵੀ ਕਰ ਸਕੋ। ਤੇ ਲਿਖੋ ਭੈਣ ਭਰਾਓ, ਕਾਗਜ਼ ਪੈਨਸਲ ਸੰਭਾਲ ਲਓ, ਤੇ ਇਹ ਹੈਗਾ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ ਰਜਿਸਟਰਡ, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 0300-414-2608, यानी 0300-414-2608। ते साडा ईमेल एड्रेस है suleiman.dawakhana@gmail.com।
2: ਪਤਾ ਤੁਹਾਡੇ ਕੋਲ ਆ ਗਿਆ ਹੈ, ਹੁਣ ਤੁਸੀਂ ਸਾਨੂੰ
1: ਈਮੇਲਸ ਤੇ SMS
2: ਜ਼ਰੂਰ ਲਿਖਣਾ, ਤੇ ਮੈਂ ਵੀ ਤੁਹਾਨੂੰ ਇਹੀ ਕਹਾਂਗੀ ਕਿ ਸੁਲੇਮਾਨ ਸਾਹਿਬ ਨੂੰ ਆ ਕੇ ਮਿਲੋ ਤਾਂ ਕਿ ਤੁਹਾਡਾ ਇਲਾਜ ਚੰਗੀ ਤਰ੍ਹਾਂ ਹੋਵੇ। ਤੇ ਲਓ ਜੀ ਸੋਹਣੇ ਭੈਣ ਭਰਾਓ, ਹੁਣ ਮਿਲਨੇ ਆ ਪਾਕਿਸਤਾਨ ਦੇ ਖਾਸ ਤੇ ਮਸ਼ਹੂਰ
1: ਹਰਬਲ ਐਕਸਪਰਟ
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ, ਆਇਆਂ ਨੂੰ ਤੇ ਉਹਨਾਂ ਭੈਣ ਭਰਾਵਾਂ ਵੱਲੋਂ ਜਿਨ੍ਹਾਂ ਨੇ ਤੁਹਾਨੂੰ
1: ਈਮੇਲਸ ਤੇ SMS
2: ਲਿਖੇ ਨੇ, ਬਹੁਤ ਸਾਰੀਆਂ ਦੁਆਵਾਂ ਤੇ ਸਲਾਮ ਪੇਸ਼ ਕਰਨੀ ਆ।
3: ਸਾਇਮਾ ਜੀ, ਮੈਂ ਵੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਲਾਮ ਕਹਿਣਾ ਵਾਂ ਤੇ ਦੁਆ ਕਰਨਾ ਕਿ ਸੋਹਣਾ ਰੱਬ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਹਰ ਬੰਦੇ ਨੂੰ ਬਿਮਾਰੀਆਂ ਤੋਂ ਬਚਾਵੇ।
2: ਆਮੀਨ ਆਮੀਨ। ਸੁਲੇਮਾਨ ਸਾਹਿਬ, ਸਾਡੇ ਭੈਣ ਭਰਾ ਤੁਹਾਡੇ ਮਸ਼ਵਰਿਆਂ ਨੂੰ ਉਡੀਕ ਰਹੇ ਹੋਣਗੇ
3: ਜੀ,
2: ਤੇ ਜੇ ਤੁਸੀਂ ਆਖੋ ਤੇ ਮੈਂ
1: ਈਮੇਲਸ ਤੇ SMS ਪੜਾਂ
3: ਜੀ। ਜੀ ਜ਼ਰੂਰ ਪੜੋ ਜੀ।
2: ਜੀ ਈਮੇਲ ਤੇ ਲਿਖਿਆ ਜੀ, ਮੁਹੰਮਦ ਅਕਰਮ ਸਾਹਿਬ ਨੇ ਲਿਖੀ ਹੈ
3: ਜੀ,
2: ਸੁਲੇਮਾਨ ਸਾਹਿਬ ਇਹਨਾਂ ਨੂੰ ਕੁਝ ਬੜੀ ਪਰੇਸ਼ਾਨ ਕਰਨ ਵਾਲੀ ਤਕਲੀਫ ਹੈ ਤੇ ਇਹਨਾਂ ਨੇ ਬੜੇ ਹਕੀਮਾਂ ਤੋਂ ਇਲਾਜ ਵੀ ਕਰਵਾਇਆ ਪਰ ਇਹਨਾਂ ਨੂੰ ਕੋਈ ਫਾਇਦਾ ਜਿਹੜਾ ਨਹੀਂ ਹੋਇਆ
3: ਜੀ।
2: ਸੁਲੇਮਾਨ ਸਾਹਿਬ ਇਹ ਲਿਖਦੇ ਨੇ ਕਿ 2 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ।
3: ਵਿਆਹ ਸੀ ਯਾਨੀ ਸ਼ਾਦੀ ਹੋਈ ਸੀ?
2: ਹਾਂਜੀ ਸ਼ਾਦੀ ਹੋਈ ਸੀ। ਮੈਨੂੰ ਲੱਗਦਾ ਤੁਹਾਨੂੰ ਅੱਜ ਮੇਰੀ ਪੰਜਾਬੀ
3: ਤੁਸੀਂ ਗਮ ਨਾ ਕਰੋ, ਇਹ ਕੋਈ ਐਡਾ ਵੱਡਾ ਮਸਲਾ ਨਹੀਂ ਕਿ ਤੁਸੀਂ ਠੀਕ ਹੀ ਨਾ ਹੋ ਸਕੋ। ਮੇਰੇ ਭਾਈ, ਤੁਸੀਂ ਕਿਸੇ ਵੀ ਦਿਨ ਮੇਰੇ ਕੋਲ ਦਵਾਖਾਨੇ ਤੇ ਤਸ਼ਰੀਫ਼ ਲੈ ਆਓ, ਮੈਂ ਤੁਹਾਡੇ ਲਈ ਬਹੁਤ ਹੀ ਚੰਗੀ ਤੇ ਫਾਇਦਾ ਦੇਣ ਵਾਲੀ ਦਵਾ ਤਿਆਰ ਕਰ ਦੇਵਾਂਗਾ। ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਠੀਕ ਹੋ ਜਾਵੋਗੇ।
2: ਸੁਲੇਮਾਨ ਸਾਹਿਬ
3: ਜੀ ਜੀ,
2: ਇਹ ਰਿਪੋਰਟਾਂ ਜੀ ਹੈ ਕੀ ਇਹਨਾਂ ਦੀ?
3: ਇਹ ਜੀ ਇਹਨਾਂ ਦੀ ਮੈਂ ਰਿਪੋਰਟ ਸਹਿਮਤ ਜੀ ਆਉਂਦੇ ਦੇਖੀ ਹੈ।
2: ਅੱਛਾ ਜੀ,
3: ਤੇ ਮੈਂ ਅਰਜ਼ ਕਰਦਾ ਕਿ ਐਡਾ ਵੱਡਾ ਮਸਲਾ ਨਹੀਂ, ਐਸੇ ਹਜ਼ਾਰਾਂ ਮਰੀਜ਼ ਸਾਡੇ ਕੋਲ ਆਏ ਨੇ ਤੇ ਇਨਸ਼ਾਅੱਲਾ ਰੱਬ ਦੀ ਮਿਹਰਬਾਨੀ ਨਾਲ ਠੀਕ ਹੋ ਗਏ ਨੇ, ਤੇ ਇਨਸ਼ਾਅੱਲਾ ਤਾਲਾ ਇਹਨਾਂ ਦੀਆਂ ਵੀ ਦਿਲ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਸਾਡੇ ਪਿੰਡਾਂ 'ਚ ਢਿੱਡ ਦੀਆਂ ਬਹੁਤ ਬਿਮਾਰੀਆਂ ਨੇ।
3: ਹਾਂਜੀ ਹਾਂਜੀ, ਅੱਜ ਕੱਲ੍ਹ ਬੜੀ ਵਬਾ ਫੈਲੀ
2: ਤੇ ਅੱਜ ਵੀ ਸਾਨੂੰ ਇਸ ਬਾਰੇ ਬਹੁਤ ਸਾਰੇ
1: ਈਮੇਲਸ ਤੇ SMS
2: ਮਸੂਲ ਹੋਏ ਨੇ
3: ਜੀ ਜੀ,
2: ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?
3: ਸਹਿਮਾ ਜੀ, ਗੱਲ ਇਹ ਵੇ ਕਿ ਪਿੰਡਾਂ ਵਿੱਚ ਰਹਿਣ ਵਾਲੇ ਭੈਣ ਭਰਾ ਆਪਣੀ ਸਿਹਤ ਦੀ ਹਿਫਾਜ਼ਤ ਲਈ ਉਹਦੀ ਸਫਾਈ ਸੁਥਰਾਈ ਦਾ ਬਿਲਕੁਲ ਖਿਆਲ ਨਹੀਂ ਰੱਖਦੇ।
2: ਓਹੋ,
3: ਦੂਜਾ ਇਹ ਵੇ ਕਿ ਪਾਣੀ ਵੀ ਉੱਥੇ ਸਾਫ਼ ਨਹੀਂ ਲੱਭਦਾ। ਦੇਖੋ ਨੀ, ਛੱਪੜਾਂ ਦਾ ਲੋਕੀ ਪਾਣੀ ਪੀਂਦੇ ਨੇ, ਖਾਲਾਂ ਦਾ ਪਾਣੀ ਪੀਂਦੇ ਨੇ ਤੇ ਫਿਰ ਮਿਹਦਾ ਤੇ ਖਰਾਬ ਹੋਵੇਗਾ, ਉਹਨਾਂ ਫਿਰ ਢਿੱਡ ਦੀਆਂ ਬਿਮਾਰੀਆਂ ਤੇ ਹੋਣਗੀਆਂ ਨਾ ਜੀ।
2: ਬਿਲਕੁਲ ਠੀਕ, ਬਿਲਕੁਲ ਠੀਕ ਤੁਸੀਂ ਫਰਮਾਇਆ। ਸੁਲੇਮਾਨ ਸਾਹਿਬ, ਇਹ ਗੱਲ ਤੁਸੀਂ ਤੇ ਵੈਸੇ ਤਾਂ ਤੁਸੀਂ ਬਿਲਕੁਲ ਠੀਕ ਕੀਤੀ ਹੈ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ, ਜਿਹਨਾਂ ਦਾ ਨਾਂ ਹੈ ਜੀ ਹਾਫਿਜ਼ ਨਈਮ ਹੋਰੀ।
3: ਅੱਛਾ,
2: ਇਹ ਲਿਖਦੇ ਨੇ ਕਿ ਰੋਟੀ ਖਾਣ ਤੋਂ ਬਾਅਦ ਢਿੱਡ 'ਚ ਵੱਟ ਬੜੇ ਫਿਰਦੇ ਨੇ।
3: ਅੱਛਾ ਅੱਛਾ, ਇਹ ਵੀ ਢਿੱਡ ਦੇ ਮਸਲੇ ਬਾਰੇ?
2: ਹਾਂਜੀ, ਤੇ ਸੀਨੇ ਵਿੱਚ ਸਾੜ ਜਿਹਾ ਪੈਂਦਾ।
3: ਅੱਛਾ,
2: ਤੇ ਡਕਾਰ ਆਉਂਦੇ ਨੇ। ਮੈਂ ਫੱਕੀ ਵੀ ਖਾਂਦਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ।
3: ਠੀਕ,
2: ਤੁਸੀਂ ਕੋਈ ਚੰਗੀ ਜਿਹੀ ਦਵਾਈ ਡਾਕ ਦੇ ਜ਼ਰੀਏ ਘੱਲ ਦਿਓ।
3: ਨਹੀਂ ਭਾਈ, ਦਵਾਈ ਤਾਂ ਮੈਂ ਤੁਹਾਨੂੰ ਘੱਲ ਦੇਵਾਂਗਾ, ਲੇਕਿਨ ਸਭ ਤੋਂ ਪਹਿਲਾਂ ਮੈਂ ਅਰਜ਼ ਕਰ ਦੇਵਾਂ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ।
2: ਉਹ ਅੱਛਾ
3: ਹਾਂਜੀ ਜੀ ਬਿਲਕੁਲ ਜੀ ਪੈਦਲ ਟੁਰਨ ਵਾਲੇ ਲੋਕੀ ਜਿਹੜੇ ਨਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਮਾ ਜੀ ਬਚ ਜਾਂਦੇ ਨੇ
2: ਅੱਛਾ ਅੱਛਾ ਅੱਛਾ
3: ਤੇ ਦੂਜੀ ਗੱਲ ਇਹ ਵੇ ਕਿ ਬਾਜ਼ਾਰੀ ਸ਼ੈਵਾਂ ਮਸਲ ਸਮੋਸੇ ਪਕੌੜੇ ਹਲੀਮ ਕਬਾਬ ਤੇ ਇਹ ਜਿਹੜਾ ਨਾ ਕੜਾਹੀ ਗੋਸ਼ਤ
2: ਕੜਾਹੀ ਗੋਸ਼ਤ ਮੈਨੂੰ ਤੁਸੀਂ ਭੁੱਖ ਲਵਾਤੀ ਮੈਂ ਤੇ ਖਾਣਾ ਖਾਵਾਂਗੀ ਪਹਿਲੇ
3: ਇਹਦੇ ਨਾਲ ਜਿਹੜਾ ਜੀ ਦੇਖੋ ਜੀ ਮੈਦਾ ਖਰਾਬ ਹੋ ਜਾਂਦਾ ਮਿਰਚਾਂ ਬਹੁਤ ਤੇਜ਼ ਹੁੰਦੀਆਂ ਨੇ ਤੇ ਜਦੋਂ ਮੈਦਾ ਵਿਗੜ ਜਾਵੇ ਨਾ ਜੀ ਸਹਿਮਾ ਜੀ ਤੇ ਪਿੰਡਾ ਜਿਸਮ ਜਿਹੜਾ ਨਾ ਉਦੋਂ ਕਮਜ਼ੋਰ ਹੋ ਜਾਂਦਾ ਤੇ ਫਿਰ ਦੂਜੀਆਂ ਬਿਮਾਰੀਆਂ ਵੀ ਨਾਲ ਚਿੰਬੜ ਜਾਂਦੀਆਂ ਨੇ ਮੇਰੇ ਭਾਈ ਤੁਸੀਂ ਆਖਿਆ ਤੇ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦੇਵਾਂਗਾ ਜਿਹਦੇ ਨਾਲ ਇਨਸ਼ਾਲਾ ਤੁਹਾਨੂੰ ਇਹ ਬਿਮਾਰੀ ਮੁੜ ਕੇ ਨਹੀਂ ਦੁਬਾਰਾ ਰਵੇਗੀ
2: ਜੀ ਨਹੀਂ ਭਾਈ ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਦਵਾਈ ਖਾਓ ਤੇ ਜਾਨ ਬਣਾਓ ਸੋਹਣੇ ਭੈਣ ਭਰਾਓ ਤੁਸੀਂ ਸੁਣ ਰਹੇ ਹੋ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਈਮੇਲ ਪੜ੍ਹਾਂ ਮੈਂ ਤੁਹਾਨੂੰ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰਸ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27-160 ਯਾਨੀ 042-377-27-160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਬਜ਼ੁਰਗੋ ਮੇਰੇ ਭਰਾਵੋ ਤੇ ਮੇਰੀ ਉਹ ਭੈਣੋ ਪਤਾ ਤੁਸੀਂ ਲਿਖ ਲਿਆ ਹੋਵੇਗਾ ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਨਾਲ ਆਪ ਵੀ ਮਿਲ ਸਕਦੇ ਹੋ ਸੁਲੇਮਾਨ ਸਾਹਿਬ ਇਹ ਜਿਹੜੀ ਅੱਜ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹਾਂਗੀ ਕਿਉਂਕਿ ਪਿਛਲੀ ਦਫ਼ਾ ਅਸੀਂ ਗੱਲ ਉਹਦੇ ਬਾਅਦ ਥੋੜ੍ਹੀ ਘੱਟ ਕੀਤੀ ਸੀ ਇਹ ਜੋੜਾਂ ਦੇ ਦਰਦ ਤੇ ਬਹੁਤ ਹੀ ਜਿਹੜੀ ਨਾ ਭੈੜੀ ਬਿਮਾਰੀ ਹੈ ਇਹ ਤੇ ਬੰਦੇ ਨੂੰ ਮੁਹਤਾਜ ਕਰ ਦਿੰਦੀ ਇਹਦੇ ਬਾਰੇ ਤੁਸੀਂ ਕੁਛ ਕਹੋਗੇ
3: ਜੀ ਜੀ ਮੈਂ ਤੁਹਾਨੂੰ ਦੱਸਣਾ ਸਹਿਮਾ ਜੀ ਕਿ ਰੱਬ ਆਪਣਾ ਕਰਮ ਰੱਖੇ ਹਰ ਬਿਮਾਰੀ ਭੈੜੀ ਹੁੰਦੀ ਹੈ ਵੈਸੇ ਤੇ
2: ਹਾਂਜੀ ਇਹ ਤੇ ਗੱਲ
3: ਭਾਵੇਂ ਉਹ ਨਜ਼ਲਾ ਜ਼ੁਕਾਮ ਹੀ ਕਿਉਂ ਨਾ ਹੋਵੇ
2: ਬਿਲਕੁਲ ਬਿਲਕੁਲ
3: ਜੋੜਾਂ ਦਾ ਦਰਦ ਯੂਰਿਕ ਐਸਿਡ ਦੇ ਵਧਣ ਨਾਲ ਹੁੰਦਾ ਹੈ
2: ਅੱਛਾ ਤੇ
3: ਯੂਰਿਕ ਐਸਿਡ ਉਦੋਂ ਵੱਧਦਾ ਹੈ ਜਦੋਂ ਵੱਡਾ ਗੋਸ਼ਤ ਖਾਦਾ ਜਾਵੇ
2: ਹਾਏ ਅੱਲਾਹ ਹਕੀਮ ਸਾਹਿਬ ਅੱਜ ਤੁਸੀਂ ਸਾਰੇ ਗੋਸ਼ਤ ਮਨਾ ਕਰ ਦੇਣੇ ਨੇ
3: ਇਹਦੇ ਇਲਾਵਾ ਕੁਝ ਪੁਰਾਣੀਆਂ ਤੇ ਖਤਰਨਾਕ ਬਿਮਾਰੀਆਂ ਮਸਲਨ ਗਨੋਰੀਆ ਸਿਫਿਲਿਸ ਤੇ ਵੱਡੇ ਬੁਖਾਰ ਦੀ ਵਜ੍ਹਾ ਨਾਲ ਵੀ ਜੋੜਾਂ ਦੀਆਂ ਦਰਦਾਂ ਹੋ ਜਾਂਦੀਆਂ
2: ਸੁਲੇਮਾਨ ਸਾਹਿਬ ਵੱਡਾ ਬੁਖਾਰ
3: ਜੀ ਵੱਡਾ ਬੁਖਾਰ ਇਹਨੂੰ ਟਾਈਫਾਇਡ ਬੁਖਾਰ ਕਹਿੰਦੇ ਨੇ ਪਿੰਡਾਂ ਦੇ ਵਿੱਚ ਵੱਡਾ ਬੁਖਾਰ ਹੀ ਬੋਲਦੇ ਆ
2: ਅੱਛਾ ਅੱਛਾ ਅੱਛਾ ਅੱਛਾ ਸੁਲੇਮਾਨ ਸਾਹਿਬ ਇਹ ਈਮੇਲ ਸਾਡੇ ਇੱਕ ਭਰਾ ਬਿਲਾਲ ਯੂਸਫ ਰਾ ਲਿਖੀ ਹੈ ਤੇ ਇਹਨਾਂ ਨੂੰ ਗੋਡਿਆਂ 'ਚ ਬਹੁਤ ਪੀੜ ਹੁੰਦੀ ਹੈ
3: ਠੀਕ
2: ਇਹ ਲਿਖਦੇ ਨੇ ਕਿ ਮੈਂ ਟੁਰਨ ਫਿਰਨ ਤੋਂ ਆਵਾਜ਼ਾਰ ਹੋ ਗਿਆ ਵਾਂ ਪੌੜੀਆਂ ਨਹੀਂ ਚੜ ਸਕਦਾ ਤਾਂ ਨਾ ਹੀ ਮੈਂ ਜ਼ਮੀਨ ਤੇ ਬਹਿ ਕੇ ਉੱਠ ਸਕਣਾ ਵਾਂ
3: ਅੱਛਾ
2: ਤੋ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਮਾਸ਼ਾਅੱਲਾ ਤੁਸੀਂ ਬਹੁਤ ਸਿਆਣੇ ਤੇ ਨਾਮੀ ਗ੍ਰਾਮੀ ਹੋ ਮੈਨੂੰ ਦੱਸੋ ਮੈਂ ਕੀ ਕਰਾਂ
3: ਬਲਾਲ ਭਾਈ ਇੱਕ ਗੱਲ ਯਾਦ ਰੱਖਣਾ ਕਿ ਇਸ ਬਿਮਾਰੀ 'ਚ ਦਵਾਈ ਦੇ ਨਾਲ ਪਰਹੇਜ਼ ਬਹੁਤ ਹੀ ਜ਼ਰੂਰੀ ਹੈ
2: ਜੀ ਬਿਲਕੁਲ ਜ਼ਰੂਰੀ ਹੈ
3: ਇਸ ਲਈ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ
2: ਅੱਜ ਤੁਸੀਂ ਕੀ ਕਰੋ
3: ਅੱਜ ਦੇਖੋ ਜੀ ਜਿਹੜਾ ਪਰਹੇਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ ਤੇ ਇਹਨਾਂ ਨੂੰ ਚਾਹੀਦਾ ਕਿ ਨਾਲ ਪਾਣੀ ਬਹੁਤਾ ਪੀਣ
2: ਸੁਲੇਮਾਨ ਸਾਹਿਬ ਪਾਣੀ ਕਿਉਂ ਬਹੁਤਾ ਪੀਣ
3: ਇਹ ਦੇਖੋ ਜੀ ਜਿਹੜੇ ਇਹਨਾਂ ਦੇ ਜਿਸਮ ਦੇ ਵਿੱਚ ਫਾਸਦ ਮੱਦ ਤੇ ਗਲੀਜ਼ ਰਤੂਬਤਾਂ ਨੇ ਨਾ ਜੀ ਉਹ ਬਹੁਤ ਜ਼ਿਆਦਾ ਪਾਣੀ ਪੀਣ ਦੇ ਨਾਲ ਨਿਕਲ ਜਾਣਗੀਆਂ
2: ਅੱਛਾ
3: ਤੇ ਇਹਨਾਂ ਨੂੰ ਮੈਂ ਗੱਲ ਕਹਾਂਗਾ ਕਿ ਭਾਈ ਜੀ ਤੁਸੀਂ ਫਿਕਰ ਨਾ ਕਰੋ ਰੱਬ ਨੇ ਚਾਹਿਆ ਤੇ ਗੋਡੀਆਂ ਦੀਆਂ ਪੀਣਾ ਬਿਲਕੁਲ ਠੀਕ ਹੋ ਜਾਣਗੀਆਂ ਤੇ ਤੁਸੀਂ ਪੌੜੀਆਂ ਵੀ ਜਲਦੀ ਜਲਦੀ ਚੜੋਗੇ ਇਨਸ਼ਾਲਾ ਇਹਦੇ ਵਾਸਤੇ ਤੁਹਾਨੂੰ ਦਵਾਈ ਇੱਕ ਪਾਰਸਲ ਕਰਵਾ ਰਹੇ ਹਾਂ ਤੁਸੀਂ ਉਹ ਖਾਣਾ ਤੇ ਫਿਰ ਇਨਸ਼ਾਲਾ ਮੈਨੂੰ ਦੱਸਣਾ ਤੇ ਮੈਂ ਇਨਸ਼ਾਲਾ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਲਾ ਤਾਲਾ ਇਨਸ਼ਾਲਾ ਤਾਲਾ ਬਿਲਾਲ ਭਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੁਲੇਮਾਨ ਸਾਹਿਬ ਮਾਸ਼ਾਅੱਲਾ ਆਪਣੇ ਪੇਸ਼ੇ ਵਿੱਚ ਬਹੁਤ ਸਿਆਣੇ ਨੇ ਤੇ ਰੱਬ ਨੇ ਚਾਹਿਆ ਤੇ ਰੱਬ ਨੇ ਤੁਹਾਨੂੰ ਵੀ ਇਹਨਾਂ ਦੇ ਇਲਾਜ ਨਾਲ ਠੀਕ ਕਰਨਾ ਬਿਲਕੁਲ ਤੁਸੀਂ ਠੀਕ ਹੋ ਜਾਓਗੇ ਫਿਕਰ ਕੋਈ ਨਹੀਂ ਕਰਨੀ ਸੁਲੇਮਾਨ ਸਾਹਿਬ ਈਮੇਲ ਸਾਡੇ ਇੱਕ ਭਰਾ ਯੂਸਫ ਗੋਂਦਲ ਹੋਰਾਂ ਲਿਖੀ ਹੈ
3: ਜੀ ਜੀ ਕੀ ਲਿਖਦੇ ਨੇ ਗੋਂਦਲ ਸਾਹਿਬ
2: ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਇਹਨਾਂ ਨੂੰ ਕਮਜ਼ੋਰੀ ਵੀ ਬੜੀ ਹੈ ਕਹਿੰਦੇ ਨੇ ਕਿ ਮੈਂ ਬੜੀਆਂ ਦਵਾਈਆਂ ਖਾਧੀਆਂ ਨੇ ਜਿਹਦੇ ਨਾਲ ਸ਼ੂਗਰ ਇੱਕਦਮ ਕੰਟਰੋਲ ਹੋ ਜਾਂਦੀ ਹੈ ਤੇ ਜਿਸ ਦਿਨ ਦਵਾਈ ਨਾ ਖਾਵਾਂ ਸ਼ੂਗਰ ਵੱਧ ਜਾਂਦੀ ਹੈ ਸਾਰਾ ਪਿੰਡਾ ਪੀੜ ਕਰਦਾ ਹੈ ਤੇ ਕਮਜ਼ੋਰੀ ਬੜੀ ਹੈ
3: ਜੀ ਜੀ
2: ਹਕੀਮ ਸਾਹਿਬ ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਠੀਕ ਹੋ ਸਕਣਾ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਉਹ ਪਾਰਸਲ ਕਰੋ
3: ਅੱਛਾ ਯੂਸਫ ਭਾਈ ਤੁਸੀਂ ਜਿਹੜੀ ਦਵਾਈ ਲੈਂਦੇ ਰਹੇ ਹੋ ਉਹ ਵਕਤੀ ਆਰਾਮ ਲਈ ਸੀ ਜਦੋਂ ਦਵਾਈ ਲਿੱਤੀ ਸ਼ੂਗਰ ਕੰਟਰੋਲ ਹੋ ਗਈ ਮੇਰੇ ਭਾਈ ਇੱਥੇ ਕੋਈ ਇਲਾਜ ਨਹੀਂ
2: ਬਿਲਕੁਲ
3: ਕਿ ਬੰਦਾ ਦਵਾਈਆਂ ਤੇ ਲੱਗ ਜਾਵੇ
2: ਹਾਂਜੀ ਬਿਲਕੁਲ
3: ਮੇਰੇ ਭਾਈ ਯਾਦ ਰੱਖੋ ਕਿ ਜਿਹੜੀ ਦਵਾਈ ਵਕਤੀ ਆਰਾਮ ਲਈ ਹੋਵੇਗੀ ਉਹਦਾ ਨੁਕਸਾਨ ਵੀ ਹੋਵੇਗਾ ਭਾਈ ਜੀ ਅਸਲ ਗੱਲ ਇਹ ਵੇ ਕਿ ਤੁਸੀਂ ਦਵਾਈ ਲੈਂਦੇ ਰਹੇ ਪਰ ਤੁਹਾਡੀ ਸ਼ੂਗਰ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਈ ਜਿਹਦੀ ਵਜ੍ਹਾ ਨਾਲ ਤੁਹਾਨੂੰ ਅਸਾਬੀ ਕਮਜ਼ੋਰੀ ਵੱਧ ਗਈ ਖੈਰ ਕੋਈ ਗੱਲ ਨਹੀਂ ਸੋਹਣੇ ਰੱਬ ਨੇ ਕਰਮ ਕੀਤਾ ਅਤੇ ਇਨਸ਼ਾਅੱਲਾ ਤੁਹਾਡੀ ਸ਼ੂਗਰ ਹਮੇਸ਼ਾ ਲਈ ਕੰਟਰੋਲ ਰਹੇਗੀ ਅਤੇ ਤਾਕਤ ਦਾ ਕੋਈ ਮਸਲਾ ਹੀ ਨਹੀਂ। ਇਨਸ਼ਾਅੱਲਾ ਤਾਲਾ ਇਹੋ ਜਿਹੀ ਦਵਾਈ ਦੇਵਾਂਗੇ ਕਿ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਕਤ ਮਹਿਸੂਸ ਕਰੋਗੇ। ਮੇਰੇ ਭਾਈ, ਤੁਸੀਂ ਇੰਝ ਕਰੋ ਕਿ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਫਿਰ ਮੈਂ ਤੁਹਾਨੂੰ ਇਲਾਜ ਬਾਰੇ ਹੋਰ ਵੀ ਗੱਲਾਂ ਦੱਸਾਂਗਾ।
2: ਹਕੀਮ ਸਾਹਿਬ, ਤੁਸੀਂ ਮਾਸ਼ਾਅੱਲਾ ਵੈਸੇ ਤਾਂ ਬੜੀ ਵਜ਼ਾਹਤ ਨਾਲ ਸ਼ੂਗਰ ਦੇ ਹਵਾਲੇ ਨਾਲ ਦੱਸਤਾ, ਪਰ ਮੈਨੂੰ ਤੁਸੀਂ ਥੋੜ੍ਹੀ ਜਿਹੀ ਇਹ ਦੱਸੋ ਕਿ ਸ਼ੂਗਰ ਬਿਮਾਰੀ ਐਸੀ ਕੀ ਹੈ ਕਿ ਤੂੰ ਹਰ ਇੱਕ ਨੂੰ ਸ਼ਿਕਾਇਤ ਹੋ ਰਹੀ ਹੈ, ਉਹਦਾ ਇਲਾਜ ਕੀ, ਮਤਲਬ ਠੀਕ ਨਹੀਂ ਹੋ ਰਿਹਾ?
3: ਦੇਖੋ ਜੀ, ਸ਼ੂਗਰ ਤਾਂ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦੇ ਨਾਲ ਜਿਸਮ ਬਿਲਕੁਲ ਖੋਖਲਾ ਹੋ ਜਾਂਦਾ।
2: ਅੱਛਾ।
3: ਅਤੇ ਜਿਸਮ ਲਾਗਰ ਅਤੇ ਅਸਾਬ ਕਮਜ਼ੋਰ ਹੋ ਜਾਂਦੇ ਨੇ। ਦੇਖੋ ਨਾ ਜੀ, ਡਾਕਟਰ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ ਨਾ, ਇਹ ਕਬਰ ਦੀਆਂ ਕੰਧਾਂ ਤੱਕ ਜਾਂਦੀ ਹੈ, ਲੇਕਿਨ ਉਹਨਾਂ ਦਾ ਆਪਣਾ ਸੂਲੇ ਇਲਾਜ ਹੈ, ਸਾਡਾ ਆਪਣਾ ਸੂਲੇ ਇਲਾਜ ਹੈ। ਇਨਸ਼ਾਅੱਲਾ ਤਾਲਾ ਅਸੀਂ, ਇਹ ਦੇਖੋ ਜੀ, ਇੱਕ ਜੜੀ ਬੂਟੀ ਹੈ ਜਿਹਦਾ ਨਾਂ ਹੈ ਗੁੜਮਾਰ ਬੂਟੀ।
2: ਅੱਛਾ।
3: ਇਹਦਾ ਨਾਂ ਹੀ ਗੁੜਮਾਰ ਹੈ, ਯਾਨੀ ਕਿ ਤੁਸੀਂ ਗੁੜ ਖਾ ਲਵੋ ਜਾਂ ਕੋਈ ਠੰਡੀ ਮਿੱਠੀ ਚੀਜ਼ ਤੁਸੀਂ ਖਾ ਲਵੋ ਤੇ ਉਤੋਂ ਇਹਦੇ ਚੰਦ ਪੱਤੇ ਜਿਹੜੇ ਨਾ ਉਹ ਤੁਸੀਂ ਚਬਾ ਲਵੋ ਤੇ ਇਨਸ਼ਾਅੱਲਾ ਤਾਲਾ ਜਿਹੜੀ ਇਹਦੀ ਮਿਠਾਸ ਹੈ ਨਾ ਉਹ ਬਿਲਕੁਲ ਖਤਮ ਹੋ ਜਾਏਗੀ। ਤੇ ਬਰਤਾਨੀਆ ਦੇ ਇੱਕ ਮਿਸਟਰ ਅਲੈਗਜ਼ੈਂਡਰ ਨੇ, ਉਹਨਾਂ ਨੇ ਬੜੀ ਇਹਦੇ 'ਤੇ ਤਹਿਕੀਕ ਕੀਤੀ ਹੈ, ਉਹ ਲਿਖਦੇ ਨੇ ਕਿ ਇਹਦੇ ਵਿੱਚ ਅੱਲਾਹ ਤਾਲਾ ਨੇ ਕੈਸਾ ਲੁਬਾਬ ਹੀ ਕੈਸਾ ਰੂਬ ਪੈਦਾ ਕੀਤਾ ਗੁੜਮਾਰ ਬੂਟੀ ਦੇ ਵਿੱਚ, ਤੇ ਜਿਹੜਾ ਲਬਲਬੇ ਦੇ ਨਿਜ਼ਾਮ ਨੂੰ ਦਰੁਸਤ ਕਰਕੇ ਜਿਸਮ 'ਚ ਇਨਸੁਲੀਨ ਪੈਦਾ ਕਰਦਾ
2: ਤੇ
3: ਇਹ ਬੜੀਆਂ ਇਨਸ਼ਾਅੱਲਾ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀ ਨੇ ਸ਼ਫਾ ਹੀ ਸ਼ਫਾ ਅੱਲਾਹ ਤਾਲਾ ਨੇ ਰੱਖੀ ਹੈ।
2: ਹਕੀਮ ਸਾਹਿਬ, ਇਹ ਚਿੱਠੀ ਸਾਡੇ ਇੱਕ ਹੋਰ ਭਰਾ ਜਿਹੜੇ ਨੇ ਨਾਸਰ ਮਹਿਮੂਦ ਹੋਰੀ ਲਿਖਦੇ ਨੇ
3: ਜੀ।
2: ਇਹ ਲਿਖਦੇ ਨੇ ਕਿ ਮੈਂ ਕਾਲਜ ਵਿੱਚ ਪੜ੍ਹਨਾ ਵਾਂ।
3: ਅੱਛਾ।
2: ਮੈਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਵਿੱਚ ਫਸ ਗਿਆ। ਮੇਰਾ ਪਿੰਡਾ ਸੁੱਕ ਕੇ ਪਤਲਾ ਹੋ ਗਿਆ ਤੇ ਲੱਤਾਂ ਪੀੜ ਕਰਦੀਆਂ ਨੇ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਨੇ। ਮੈਨੂੰ ਦੱਸੋ ਮੈਂ ਕੀ ਕਰਾਂ?
3: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਨੂੰ ਵੇਖਦੀ ਹੋਇਆਂ ਮੈਂ ਇਸ ਨਤੀਜੇ 'ਤੇ ਪਹੁੰਚਿਆ। ਬੇਟਾ ਜੀ, ਤੁਸੀਂ, ਮੈਂ ਇੱਕ ਇਹੋ ਹੀ ਅਰਜ਼ ਕਰਾਂਗਾ ਕਿ ਤੁਸੀਂ ਜ਼ਿਹਨ ਨੂੰ ਪਾਕ ਪਕੀਜ਼ਾ ਰੱਖੋ, ਪੰਜਗਾਨਾ ਨਮਾਜ਼ ਪੜ੍ਹੋ ਅਤੇ ਕਿਸੇ ਵੀ ਬੁਰੀ ਸੁਸਾਇਟੀ ਦੇ ਵਿੱਚ ਤੁਸੀਂ ਨਾ ਬੈਠੋ। ਅਤੇ ਤੁਸੀਂ ਕੁਛ ਹੋਰ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਖੁੱਲ੍ਹ ਕੇ ਨਹੀਂ ਦੱਸ ਸਕਦਾ, ਤੁਸੀਂ ਦਵਾਖਾਨੇ 'ਤੇ ਮੇਰੇ ਕੋਲ ਆ ਜਾਓ ਜਾਂ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਦੋਸਤ ਨੇ ਉਹ ਮੇਰੇ ਕੋਲ ਆ ਜਾਣ ਅਤੇ ਇਨਸ਼ਾਅੱਲਾ ਉੱਥੇ ਖੁੱਲ੍ਹ ਕੇ ਫਿਰ ਤੁਹਾਨੂੰ ਮੈਂ ਸਾਰੀ ਗੱਲ ਇਹਦੀ ਸਾਰੀ ਡਿਟੇਲ ਦੱਸਾਂਗਾ, ਤੁਹਾਡੀ ਕੇਸ ਹਿਸਟਰੀ ਵੀ ਲਵਾਂਗਾ ਅਤੇ ਦਵਾਈ ਦੇਵਾਂਗੇ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੇਗੇ, ਮੁੜ ਕੇ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ
2: ਇਨਸ਼ਾਅੱਲਾ ਤਾਲਾ। ਹਕੀਮ ਸਾਹਿਬ, ਇਹ ਖਾਸ ਸਾਡੇ ਇੱਕ ਹੋਰ ਭਰਾ ਨੇ ਲਿਖਿਆ ਜਿਨ੍ਹਾਂ ਦੀ ਉਮਰ 46 ਸਾਲ ਹੈ
3: ਜੀ ਜੀ।
2: ਇਹ ਕਹਿੰਦੇ ਨੇ ਕਿ ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ
3: ਜੀ
2: ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਕੋਲ ਕਿਵੇਂ ਆਵਾਂ?
3: ਅੱਛਾ। ਅਤੇ ਭਾਈ ਜੀ, ਮੈਂ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਆਪਣੇ ਮਤਲਬ ਉੱਤੇ ਮੌਜੂਦ ਹੁੰਦਾ। ਤੁਸੀਂ ਕਿਸੇ ਵੀ ਟਾਈਮ ਮੇਰੇ ਕੋਲ, ਕਿਸੇ ਵੀ ਦਿਨ ਮੇਰੇ ਕੋਲ ਆ ਜਾਵੋ ਅਤੇ ਇਨਸ਼ਾਅੱਲਾ ਤਾਲਾ ਉੱਥੇ ਮੈਂ ਤੁਹਾਨੂੰ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਹੋਵੇਗੀ, ਤੁਹਾਨੂੰ ਦਵਾਈ ਦੇਵਾਂਗਾ, ਪਰਹੇਜ਼ ਦੱਸਾਂਗਾ ਅਤੇ ਇਨਸ਼ਾਅੱਲਾ ਤਾਲਾ ਜਿੰਝ ਤੁਸੀਂ ਕਹੋਗੇ ਇਨਸ਼ਾਅੱਲਾ ਤਾਲਾ ਉਂਝ ਤੁਸੀਂ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਹਕੀਮ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਸਿਹਤ ਤੰਦਰੁਸਤੀ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡਾ ਬਹੁਤ ਸ਼ੁਕਰੀਆ।
3: ਸਹਿਮਾ ਜੀ, ਇਹ ਤੁਹਾਡੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦੀ ਮਿਹਰਬਾਨੀ ਹੈ ਕਿ ਤੁਹਾਡੀ ਵਜ੍ਹਾ ਨਾਲ ਇਹ ਪ੍ਰੋਗਰਾਮ ਮੇਰੇ ਸੁਣਨ ਵਾਲਿਆਂ ਤੱਕ ਪਹੁੰਚਦਾ ਹੈ ਅਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਨਾ ਅਤੇ ਤੁਹਾਡਾ ਅਤੇ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ। ਤੁਹਾਡੀ ਬੜੀ ਮਿਹਰਬਾਨੀ ਹਕੀਮ ਸਾਹਿਬ। ਸੋਹਣੇ ਭੈਣ ਭਰਾਓ ਅਤੇ ਮੇਰੇ ਬਜ਼ੁਰਗੋ, ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਵੇ ਅਤੇ ਤੁਸੀਂ ਖੁਸ਼ੀ ਖੁਸ਼ੀ ਵੱਸੋ ਅਤੇ ਜਿੰਦੜੀ ਦੇ ਮਜ਼ੇ ਲੁੱਟੋ। ਮੇਰੇ ਸੋਹਣੇ ਭੈਣ ਭਰਾਓ, ਹੁਣ ਲਿਖੋ ਤੁਸੀਂ ਸਾਡਾ ਪਤਾ ਅਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772710। ਮੋਬਾਈਲ ਨੰਬਰ ਹੈ 03004142608, ਯਾਨੀ 0300414268। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਰੱਬ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਅੱਲਾ ਹਾਫਿਜ਼।
4: ਸੁਣਦੇ ਰਹੀਏ FM 101.1।

0: शुक्रिया, आपने FM 101 ट्यून किया।
1: हर्बल एक्सपर्ट प्रोफेसर सुलेमान दे तिब्बी मशवरे।
2: अस्सलाम वालेकुम सोहणी भैण भराओ, बहुत सारियां दुआवां ते सेहत बारे बहुत चंगीआं गल्लां दे नाल तुहाडी मेज़बान साइमा तुहाडे नाल हैगी ऐ ते नाल सलाम पेश करदी ऐ। सोहणी भैण भराओ, हमेशा वांगू अज वी तुहानू मिलणगे सेहत बारे चंगे चंगे मशवरे साडे मुल्क दे मशहूर ते नामी गिरामी तबीब जनाब प्रोफेसर सुलेमान साहब, जिन्हां कोलों अमरीका, बरतानिया, फ्रांस, जर्मनी, आस्ट्रेलिया ते अरब मुल्कां दे मरीज़ वी इलाज करवा रहे ने। सोहणी भैण भराओ, प्रोफेसर सुलेमान ने शुगर, जोड़ां दी पीड़, ब्लड प्रेशर, हैपेटाइटिस, अल्सर, मोटापा ते जिगर मेदे दीआं बीमारियां दा कामयाब इलाज लभ्या ते इसे लई प्रोफेसर सुलेमान होरां नूं कई वार गोल्ड मैडल ते दूजे इनाम वी दित्ते गए ने। सोहणी भैण भराओ, पहले तुसीं लिखो साडा पता ते फोन नंबर्स तां कि तुसीं अपनी बीमारी बारे प्रोफेसर सुलेमान नूं आप वी मिल सको ते मशवरा कर सको। ते लिखो,
1: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 0300-414-2608, यानी 0300-414-2608। ते साडा ईमेल एड्रेस है suleiman.dawakhana@gmail.com।
2: जी भैन भराओ, हुण तुसीं तैयार हो जाओ क्योंकि मैं तुहाडी मुलाकात करा रही हाँ जनाब प्रोफेसर सुलेमान नाल। सुलेमान साहब जी आया नूं ते साडे सारिआं वल्लों बहुत सारा सलाम।
3: वालेकुम असलाम साइमा जी, मैं भी अपने सारे भैन भरावां नूं सलाम अर्ज करना वा ते हमेशा वांगू यही दुआ करना कि सोहना रब किसी नूं भी बीमारी दा दुख ना दे।
2: बिल्कुल आमीन। और तुसी अज बड़ी सोहनी है गल कीती है कि अल्लाह ताला जिहड़ा सब नू अपने अमनो मान च रखे और ताकि जिहड़े साडे सुनन वाले ने ओह तंदुरुस्त रहन। सुलेमान साहब, ये छोटी उम्र दे जिहड़े बच्चे हुंदे ने, मेरा मतलब है स्कूल ते कॉलेजां विच पढ़न वाले मुंडे।
3: जी जी।
2: सुलेमान साहब, तुसी ते जानदे ही हो कि स्कूल कॉलेजां विच बाज़े टाइम कुछ भैड़े यार दोस्त वी मिल जांदे ने
3: जी,
2: जिहदे सबब बहुत सारे मसले बन जांदे ने ते कुछ मुंडे बहुत खतरनाक बीमारियां दा वी शिकार हो जांदे ने
3: जी। बिल्कुल।
2: सुलेमान साहब, तुसी ये दसो कि इन्हां बीमारियां दी रोकथाम लई की होना चाहिदा है, क्योंकि ये बच्चे ते साडे मुल्क दी दौलत ने ना।
3: सहमत जी, तुसी बहुत ही चंगा सवाल कीता है ते हर बंदे नूं इस बारे फिक्र भी करनी चाहीदी है। सब तो पहली जिम्मेदारी माँ प्यो दी है।
2: बिल्कुल सही।
3: ये माँ प्यो दा फर्ज है कि वह अपने पुत्र ते नज़र रखन कि उनके यार दोस्त किहो जिहे ने, ਉਹ ਸਕੂਲ ਅਤੇ ਕਾਲਜ ਵਿੱਚ ਕੀ ਕਿਰਦਾਰ ਕਰਦਾ ਹੈ,
2: ਜੀ ਜੀ ਜੀ,
3: ਕਿਹਨੂੰ ਕਿਹਨੂੰ ਮਿਲਦਾ ਹੈ, ਕਿੱਥੇ ਆਉਂਦਾ ਜਾਂਦਾ ਹੈ। ਅਤੇ ਦੂਜੀ ਗੱਲ ਇਹ ਵੇ ਕਿ ਬੱਚੇ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਗਲਤ ਇਸਤੇਮਾਲ ਤੋਂ ਰੋਕਣ। ਤੀਜੀ ਗੱਲ ਇਹ ਵੇ ਕਿ ਰੱਬ ਨਾ ਕਰੇ ਜੇ ਬੱਚਾ ਬਿਮਾਰ ਹੋ ਜਾਵੇ ਉਹਦੇ ਇਲਾਜ ਵਿੱਚ ਦੇਰ ਨਾ ਕਰਨ, ਕਿਉਂਕਿ ਇਲਾਜ ਵਿੱਚ ਦੇਰ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਬਿਮਾਰੀ ਵੱਧ ਜਾਂਦੀ ਹੈ, ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਛੇਤੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ। ਇੱਕ ਗੱਲ ਮੈਂ ਸਹਿਮਾ ਜੀ ਤੁਹਾਨੂੰ ਕਹਾਂਗਾ
2: ਜੀ ਜੀ,
3: ਕਿ ਬੱਚਿਆਂ ਨੂੰ ਜਿਹੜਾ ਨਾ ਫੋਸ਼ ਲਿਟਰੇਚਰ, ਖਸੂਸੀ ਤੌਰ 'ਤੇ ਜਿਹੜਾ ਮੈਂ ਕਹਿੰਦਾ ਇਲੈਕਟ੍ਰੋਨਿਕ ਮੀਡੀਆ, ਇਹਨਾਂ ਤੋਂ ਬਚਾਉਣਾ ਚਾਹੀਦਾ। ਅਤੇ ਇੱਕ ਹੋਰ ਗੱਲ ਮੈਂ ਕਹਾਂਗਾ ਕਿ ਨਮਾਜ਼ ਦੇ ਪੰਜ ਗਾਨਾ ਪੜ੍ਹੋ, ਨਮਾਜ਼ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਇਹ ਫਿਰ ਸਾਡੇ ਕੋਲ ਦੁਆਖਾਨੇ 'ਤੇ ਤਸ਼ਰੀਫ ਲੈ ਆਉਣ, ਇਸ ਤਰ੍ਹਾਂ ਦਾ ਮੈਂ ਇਨਸ਼ਾਅੱਲਾ ਦਵਾਈ ਇਹਨਾਂ ਨੂੰ ਦੇਵਾਂਗੇ ਕਿ ਦੁਬਾਰਾ ਫਿਰ ਇਹ ਮਰਜ਼ ਇਹਨਾਂ ਨੂੰ ਨਹੀਂ ਰਹੇਗਾ।
2: ਸੁਲੇਮਾਨ ਸਾਹਿਬ, ਤੁਸੀਂ ਮਾਸ਼ਾਅੱਲਾ ਇੰਨੀਆਂ ਚੰਗੀਆਂ ਗੱਲਾਂ ਦੱਸਦੇ ਹੋ ਔਰ ਇੰਨੇ ਸੋਹਣੇ ਮਸ਼ਵਰੇ ਦਿੰਦੇ ਹੋ, ਇਹਦਾ ਤਾਂ ਖੈਰ ਜਵਾਬ ਹੀ ਕੋਈ ਨਹੀਂ, ਨਾ ਇਹਦਾ ਕੋਈ ਮੁੱਲ ਲੇਗਾ। ਲੇਕਿਨ ਮੈਂ ਵੀ ਇੱਥੇ ਇੱਕ ਥੋੜ੍ਹੀ ਜਿਹੀ ਗੱਲ ਵਧਾਉਣਾ ਚਾਹਾਂਗੀ ਕਿ ਸਾਡੇ ਬੱਚਿਆਂ ਨੂੰ ਹੁਣ ਜਿਹੜਾ ਤੁਸੀਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕੀਤੀ, ਤੁਸੀਂ ਦੇਖੋ ਸਕੂਲ ਕਾਲਜਾਂ ਦੇ ਬੱਚਿਆਂ ਦੇ ਕੋਲ ਮੋਬਾਈਲ ਹੁੰਦੇ ਨੇ
3: ਜੀ ਜੀ,
2: ਜਿਹੜੇ ਅਸਲ 'ਚ ਸਾਰੀ ਪਰੇਸ਼ਾਨੀਆਂ ਦਾ ਸਬਬ ਬਣੇ ਹੋਏ ਨੇ।
3: ਹਾਂਜੀ ਬਿਲਕੁਲ।
2: ਅਤੇ ਇਹ ਚੀਜ਼ ਬੱਚਿਆਂ ਦੇ ਕੋਲ ਨਹੀਂ ਹੋਣੀ ਚਾਹੀਦੀ।
3: ਹਾਂਜੀ, ਇਹ ਤਾਂ ਮਾਂ ਪਿਓ ਨੂੰ ਚਾਹੀਦਾ ਨਹੀਂ, ਉਹ 'ਤੇ ਨਜ਼ਰ ਰੱਖਣ ਆਪਣੇ ਬੱਚੇ 'ਤੇ। ਲੇਕਿਨ ਕੀ ਕਰਨ, ਉਹਨਾਂ ਦੀ ਵੀ ਮਜਬੂਰੀ ਹੈ। ਅੱਜ ਕੱਲ੍ਹ ਤਾਂ ਪਹਿਲੀ ਜਮਾਤ ਦਾ ਬੱਚਾ, ਉਹਦੇ ਕੋਲ ਵੀ ਮੋਬਾਈਲ ਹੈਗਾ, ਉਹ ਵੀ ਘਰ ਫੋਨ ਕਰਕੇ ਦੱਸਦਾ ਜੀ ਮੈਂ ਇਸ ਵਕਤ ਕਿਹੜੀ ਜਗ੍ਹਾ 'ਤੇ ਉੱਥੇ ਹੈਗਾ।
2: ਬਿਲਕੁਲ ਸਹੀ, ਬਿਲਕੁਲ ਸਹੀ। ਔਰ ਹਕੀਮ ਸਾਹਿਬ, ਤੁਸੀਂ ਬੜੀ ਚੰਗੀ ਗੱਲ ਕੀਤੀ ਅਤੇ ਬਹੁਤ ਸੋਹਣੀਆਂ ਗੱਲਾਂ ਤੁਸੀਂ ਹਮੇਸ਼ਾ ਹੀ ਕਰਦੇ ਹੋ ਕਿ ਬੱਚੇ ਤੋਂ ਜਿਹੜਾ ਨਾ ਵੱਧ ਮਾਂ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਔਲਾਦ 'ਤੇ ਨਜ਼ਰ ਰੱਖੇ।
3: ਹਾਂਜੀ ਬਿਲਕੁਲ।
2: ਸੁਲੇਮਾਨ ਸਾਹਿਬ, ਇਹੋ ਜਿਹਾ ਇੱਕ ਹੋਰ ਮਸਲਾ ਮੈਂ ਪੜ੍ਹ ਰਹੀ ਹਾਂ ਜਿਹੜਾ ਸ਼ੌਕਤ ਮਹਿਮੂਦ ਹੋਰਾਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੇਰਾ ਪੁੱਤਰ ਜਿਹਦੀ ਉਮਰ 21 ਸਾਲ ਹੈ, ਉਹਦੀ ਸਿਹਤ ਬਹੁਤ ਡਿੱਗਦੀ ਜਾ ਰਹੀ ਹੈ, ਹਾਲਾਂਕਿ ਮੈਂ ਉਹਦੀ ਖੁਰਾਕ ਦਾ ਬਹੁਤ ਖਿਆਲ ਰੱਖਣਾ ਵਾਂ, ਪਰ ਉਹਦਾ ਪਿੰਡਾ ਸੁੱਕਦਾ ਹੀ ਜਾ ਰਿਹਾ ਹੈ ਅਤੇ ਲੱਤਾਂ ਅਤੇ ਲੱਕ ਵਿੱਚ ਪੀੜ ਹੁੰਦੀ ਹੈ ਅਤੇ ਭੁੱਖ ਨਹੀਂ ਲੱਗਦੀ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਕੀ ਕਰਾਂ।
3: ਦੇਖੋ ਸਹਿਮਾ ਜੀ, ਇਹ ਕਿੰਨੇ ਅੱਛੇ ਵਾਲਦੈਨ ਨੇ ਜਿਹੜੇ ਆਪਣੀ ਔਲਾਦ ਦਾ ਖਿਆਲ ਰੱਖਦੇ ਨੇ।
2: ਬਿਲਕੁਲ ਜੀ।
3: ਹਾਂਜੀ, ਅਤੇ ਮੈਂ ਇਹਨਾਂ ਨੂੰ ਗੱਲ ਕਹਾਂਗਾ ਕਿ ਸ਼ੌਕਤ ਭਾਈ, ਜੇ ਤੁਹਾਡੇ ਵਾਂਗੂ ਹਰ ਮਾਂ ਪਿਓ ਆਪਣੇ ਬੱਚੇ 'ਤੇ ਨਜ਼ਰ ਰੱਖੇ ਤਾਂ ਇਹੋ ਜਿਹੀ ਖਤਰਨਾਕ ਬਿਮਾਰੀਆਂ ਨੂੰ ਡੱਕਿਆ ਜਾ ਸਕਦਾ ਹੈ।
2: ਬਿਲਕੁਲ ਸਹੀ।
3: ਮੇਰੇ ਭਾਈ, ਤੁਸੀਂ ਆਪਣੇ ਪੁੱਤਰ ਦੀ ਜੋ ਹਾਲਤ ਲਿਖੀ ਹੈ ਉਹ ਫਿਕਰ ਵਾਲੀ ਹੈ, ਜਿਹਦੇ ਸਬੱਬ ਅਸਾਬ ਅਤੇ ਪੱਠੇ ਕਮਜ਼ੋਰ ਹੋ ਜਾਂਦੇ ਨੇ, ਨਜ਼ਰ ਡਿੱਗ ਜਾਂਦੀ ਹੈ ਅਤੇ ਵੱਡੀ ਉਮਰ ਤੋਂ ਪਹੁੰਚਣ ਤੋਂ ਪਹਿਲਾਂ ਹੀ ਬੰਦੇ ਵਿੱਚ ਤਾਕਤ ਨਹੀਂ ਰਹਿੰਦੀ। ਮੇਰੇ ਭਾਈ, ਇਹਦਾ ਸਾਡੇ ਕੋਲ ਕਾਮਯਾਬ ਮੁਕੰਮਲ ਅਤੇ ਮੁਅੱਸਰ ਇਲਾਜ ਮੌਜੂਦ ਹੈ ਅਤੇ ਮੈਂ ਉਹੀ ਕਹਾਂਗਾ ਕਿ ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਉਹਦਾ ਮੁਆਇਨਾ ਕਰਕੇ ਕੁਛ ਚੰਗੀ ਜਿਹੀ ਦਵਾ ਲਿਖ ਦਿਆਂਗਾ, ਜਿਹਦੇ ਨਾਲ ਰੱਬ ਨੇ ਚਾਹਿਆ ਅਤੇ ਉਹਦੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਏਗੀ।
2: ਇਨਸ਼ਾਅੱਲਾ, ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਤੁਹਾਡੀ ਇੱਕ ਭੈਣ ਹੋਰਾਂ ਲਿਖੀ ਹੈ।
3: ਅੱਛਾ।
2: ਇਹਨਾਂ ਨੂੰ ਦੋ ਮਸਲੇ ਨੇ।
3: ਕਿਹੜੇ ਕਿਹੜੇ ਨੇ?
2: ਇਹ ਲਿਖਦੇ ਨੇ ਕਿ ਮੈਂ ਤਿੱਕੇ, ਕਬਾਬ, ਨਿਹਾਰੀ ਅਤੇ ਬਿਰਿਆਨੀ। ਇਹ ਆਉਂਦੀਆਂ ਨੇ ਕਿ ਜੀ, ਨਿਹਾਰੀ ਅਤੇ ਬਿਰਿਆਨੀ ਬਹੁਤ ਹੀ ਸ਼ੌਕ ਨਾਲ ਖਾਂਦੀ ਹਾਂ, ਮੇਰਾ ਜਿਸਮ ਬਹੁਤ ਮੋਟਾ ਹੋ ਗਿਆ ਅਤੇ ਇਹਦੇ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਸੁਲੇਮਾਨ ਸਾਹਿਬ, ਕੋਈ ਇਹੋ ਜਿਹਾ ਇਲਾਜ ਦੱਸੋ ਕਿ ਮੈਂ ਆਪਣੀ ਪਸੰਦ ਦੀ ਚੀਜ਼ਾਂ ਵੀ ਖਾਂਦੀ ਰਹਾਂ ਅਤੇ ਮੇਰਾ ਵਜ਼ਨ ਵੀ ਘੱਟ ਜਾਵੇ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋ ਜਾਵੇ। ਐਸੀ ਕੋਈ ਹੈ ਕੋਈ ਦੀ?
3: ਇਹਨਾਂ ਨੂੰ ਜਵਾਬ ਦੇਣਾ ਜ਼ਰਾ ਸਹਿਮਾ ਜੀ। ਤੇ ਹੁਣ ਇਹ ਚਾਹੁੰਦੇ ਨੇ ਯਾਨੀ ਕਿ ਮੈਂ ਸ਼ੈਵਾਂ ਵੀ ਖਾਂਦੀ ਰਵਾਂ ਤੇ ਮੇਰਾ ਪਿੰਡਾ ਵੀ ਸਮਾਰਟ ਹੋ ਜਾਵੇ, ਯਾਨੀ ਚੋਪੜੀਆਂ ਤੇ ਨਾਲੇ ਦੋ ਦੋ,
2: ਤਿੰਨ ਤਿੰਨ, ਚਾਰ ਚਾਰ ਮੰਗ ਰਹੇ ਨੇ, ਦੋ ਦੋ ਨਹੀਂ ਬਲਕਿ ਤਿੰਨ ਤਿੰਨ, ਯਾਨੀ ਚਸਕਾ ਵੀ ਰਵੇ ਤੇ ਮੋਟਾਪਾ ਵੀ ਖਤਮ ਹੋ ਜਾਵੇ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਵੇ।
3: ਸਹਿਮਾ ਜੀ, ਇਹੀ ਗੱਲ ਹੈ। ਬਹਰਹਾਲ ਭੈਣ ਜੀ, ਤੁਸੀਂ ਮਾਸ਼ਾਅੱਲਾ ਆਪ ਸਿਆਣੇ ਹੋ, ਤੁਸੀਂ ਆਪ ਫੈਸਲਾ ਕਰੋ ਕਿ ਬੰਦੇ ਦੀ ਜਾਨ ਤੋਂ ਵੱਧ ਕਿਹੜੀ ਸ਼ੈ ਹੁੰਦੀ। ਭੈਣ ਜੀ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ, ਤੁਸੀਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਕਰੋ ਅਤੇ ਉਸ ਤੋਂ ਬਾਅਦ ਖੁਰਾਕ ਦਾ, ਕਿਉਂਕਿ ਖੁਰਾਕ ਹੋਵੇਗੀ ਅਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ।
2: ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਗੱਲ ਬਲੇ ਕਹਿਣਾ ਚਾਹੁੰਦੇ, ਸਿਹਤ ਹੋਵੇਗੀ ਤਾਂ ਖਾਣ ਪੀਣ ਦਾ ਸਵਾਦ ਆਉਂਦਾ।
3: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਫਿਰ ਭੈਣ ਜੀ ਨੂੰ ਇਹੋ ਹੀ ਗੱਲ
4: ਕਹਾਂਗਾ ਕਿ ਜੇ
3: ਮੋਟਾਪਾ ਨੋਰਮਲੀ ਪੈੜੀ ਸ਼ੈ ਹੈ ਜਿਸ ਨਾਲ ਜਿਸਮ ਬੇਟੰਗਾ ਹੋ ਜਾਂਦਾ ਹੈ ਅਤੇ ਇਹਦੀ ਵਜ੍ਹਾ ਨਾਲ ਹੋਰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ, ਮਸਲਾਂ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਜੋੜਾਂ ਦਾ ਦਰਦ ਹੈ, ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਅਤੇ ਭੈਣ ਜੀ, ਤੁਸੀਂ ਕਿਸੇ ਦਿਨ ਦਵਾਖਾਨੇ ਤੋਂ ਦਵਾਈ ਮੰਗਵਾ ਲੈਣਾ, ਪਰ ਯਾਦ ਰੱਖੋ ਕਿ ਪਰਹੇਜ਼ ਬਿਨਾਂ ਕੋਈ ਦਵਾ ਆਪਣਾ ਆਪ ਨਹੀਂ ਜੇ ਦਿਖਾਉਂਦੀ, ਲਿਹਾਜ਼ਾ ਤੁਹਾਨੂੰ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਕਰਨਾ ਹੋਵੇਗਾ। ਅਤੇ ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਾ ਲਓਗੇ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਤੁਹਾਡੀ ਜਾਨ ਛੁੱਟ ਜਾਏਗੀ ਅਤੇ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹੇਗਾ। ਬਸ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਪਰਹੇਜ਼ ਅਤੇ ਦਵਾਈ ਦਾ ਪੂਰਾ ਖਿਆਲ ਰੱਖੋ।
2: ਜੀ ਬਿਲਕੁਲ ਭੈਣ ਜੀ, ਸੁਲੇਮਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਿਹਤ ਹੋਵੇਗੀ ਅਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ। ਭੈਣ ਜੀ, ਇਸ ਗੱਲ ਨੂੰ ਪੱਲੇ ਬੰਨ੍ਹ ਲਓ, ਤੁਹਾਡੀ ਸਿਹਤ ਠੀਕ ਹੋ ਜਾਏਗੀ। ਸੋਹਣੇ ਭੈਣ ਭਰਾਓ, ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਰੋ। ਕਹਿੰਦੇ 100 ਇਲਾਜ ਅਤੇ ਇੱਕ ਪਰਹੇਜ਼, ਪਰਹੇਜ਼ 'ਤੇ ਜ਼ਰਾ ਥੋੜ੍ਹਾ ਧਿਆਨ ਰੱਖੋ, ਖਾਓ ਜ਼ਰੂਰ ਪਰ ਥੋੜ੍ਹਾ ਥੋੜ੍ਹਾ। ਤੁਹਾਡੀਆਂ ਈਮੇਲਸ ਅਤੇ SMS ਬਕਾਇਆ ਨੇ, ਪਹਿਲੇ ਲਿਖੋ ਸਾਡਾ ਪਤਾ ਅਤੇ ਫੋਨ ਨੰਬਰਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਜੀ ਭੈਣ ਭਰਾਓ, ਹੁਣ ਚੱਲਦੇ ਹਾਂ ਤੁਹਾਡੀ ਈਮੇਲਸ ਤੇ SMS ਵੱਲ। ਸੁਲੇਮਾਨ ਸਾਹਿਬ, ਈਮੇਲ ਗਾਜ਼ੀ ਸ਼ਫੀਕ ਹੋਰਾਂ ਲਿਖੀ ਹੈ।
3: ਜੀ ਜੀ।
5: ਸੁਲੇਮਾਨ ਸਾਹਿਬ, 4 ਮਹੀਨੇ ਬਾਅਦ ਸ਼ਫੀਕ ਸਾਹਿਬ ਹੋਰਾਂ ਦਾ ਵਿਆਹ ਹੈ ਤੇ ਇਹ ਆਪਣੀ ਸਿਹਤ ਵੱਲੋਂ ਬਹੁਤ ਹੀ ਪਰੇਸ਼ਾਨ ਨੇ। ਲਿਖਦੇ ਨੇ ਕਿ ਕਮਜ਼ੋਰੀ ਨੇ ਮੈਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਹੈ ਕਿ ਮੇਰਾ ਦਿਮਾਗ ਗੁਆਚਾ ਗੁਆਚਾ ਰਹਿੰਦਾ, ਹਰ ਵੇਲੇ ਫਿਕਰ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਮੈਨੂੰ ਕੋਈ ਇਹੋ ਜਿਹੀ ਦਵਾਈ ਦਿਓ ਜਿਹਦੇ ਨਾਲ ਮੇਰੀ ਕਮਜ਼ੋਰੀ ਠੀਕ ਹੋ ਜਾਵੇ ਤੇ ਮੈਨੂੰ ਸਕੂਨ ਹੋਵੇ। ਸੁਲੇਮਾਨ ਸਾਹਿਬ, ਹੁਣ ਤੁਸੀਂ ਸ਼ਫੀਕ ਹੋਰਾਂ ਨੂੰ ਕੀ ਸਲਾਹ ਦਿੰਦੇ ਹੋ?
3: ਸ਼ਫੀਕ ਭਾਈ, ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਜਿਸਮ ਨੂੰ ਤਾਕਤਵਰ ਬਣਾ ਦਿੰਦੀਆਂ ਨੇ। ਅਤੇ ਮਜ਼ੇ ਦੀ ਗੱਲ ਇਹ ਵੇ ਕਿ ਬਿਮਾਰੀ ਨੂੰ ਵਕਤੀ ਆਰਾਮ ਨਹੀਂ ਬਲਕਿ ਹਮੇਸ਼ਾ ਲਈ ਠੀਕ ਹੋ ਕਰ ਦਿੰਦੀਆਂ ਨੇ।
2: ਬਿਲਕੁਲ
3: ਭਾਈ ਜੀ, ਤੁਸੀਂ ਕੋਈ ਗਮ ਨਾ ਕਰੋ ਅਤੇ ਆਪਣੇ ਦਿਮਾਗ ਨੂੰ ਸਕੂਨ ਦਿਓ ਅਤੇ ਯਕੀਨ ਕਰ ਲਓ ਕਿ ਰੱਬ ਤੁਹਾਨੂੰ ਪੂਰੀ ਤਰ੍ਹਾਂ ਠੀਕ ਕਰ ਦੇਗਾ
2: ਇਨਸ਼ਾਅੱਲਾ,
3: ਅਤੇ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਬੜੇ ਚੰਗੇ ਤਰੀਕੇ ਨਾਲ ਗੁਜ਼ਾਰੋਗੇ।
2: ਜੀ ਸ਼ਫੀਕ ਸਾਹਿਬ, ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਆਬਿਦ ਗੌਰੀ ਨੇ ਲਿਖੀ ਹੈ ਤੇ ਇਹਨਾਂ ਦਾ ਮਸਲਾ ਇਹ ਵੇ ਕਿ ਭੁੱਖ ਨਹੀਂ ਲੱਗਦੀ, ਪੈਦਲ ਟੁਰਨ ਨਾਲ ਸਾਹ ਭੁੱਲ ਜਾਂਦੀ ਹੈ, ਸਵੇਰ ਦੇ ਟਾਈਮ ਪੈਰਾਂ ਤੇ ਸੋਜ ਹੁੰਦੀ ਹੈ ਤੇ ਮੂੰਹ ਫਿੱਕਾ ਤੇ ਕੌੜਾ ਰਹਿੰਦਾ।
3: ਆਬਦ ਭਾਈ, ਤੁਸੀਂ ਜਿਹੜੀਆਂ ਨਿਸ਼ਾਨੀਆਂ ਲਿਖੀਆਂ ਨੇ ਇਹ ਸਾਰੀਆਂ ਜਿਗਰ ਦੀ ਖਰਾਬੀ ਨਾਲ ਹੁੰਦੀਆਂ ਨੇ ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਡਾ ਜਿਗਰ ਵੱਧ ਰਿਹਾ ਹੈ, ਯਾਨੀ ਜਿਗਰ ਤੇ ਸੋਜ ਹੈ। ਮੇਰੇ ਭਾਈ, ਸਭ ਤੋਂ ਪਹਿਲਾਂ ਤੇ ਤੁਹਾਨੂੰ ਪ੍ਰੇਸ ਕਰਨਾ ਹੋਵੇਗਾ, ਉਸ ਤੋਂ ਬਾਅਦ ਦਵਾਈ। ਭਾਈ ਜੀ, ਤੁਸੀਂ ਸਵੇਰ ਜਾਂ ਸ਼ਾਮ ਨੂੰ 2-3 ਮੀਲ ਪੈਦਲ ਜ਼ਰੂਰ ਟੁਰਿਆ ਕਰੋ, ਥਿੰਦੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸਬਜ਼ੀਆਂ ਜ਼ਿਆਦਾ ਖਾਓ। ਭਾਈ ਜੀ, ਇਹ ਪਰਹੇਜ਼ ਤਾਂ ਅੱਜ ਤੋਂ ਸ਼ੁਰੂ ਕਰ ਦਿਓ। ਬਾਕੀ ਰਹਿ ਗਈ ਦਵਾਈ ਦੀ ਗੱਲ, ਅਤੇ ਇਹਦੇ ਵਾਸਤੇ ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਅਤੇ ਦਵਾ ਬਾਰੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦੇਵਾਂ। ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਗਰ ਬਿਲਕੁਲ ਠੀਕ ਹੋ ਜਾਵੇਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੇਦੇ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਨੇ। ਈਮੇਲ ਵੇਖ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ।
3: ਜੀ ਜੀ
2: ਸੁਲੇਮਾਨ ਸਾਹਿਬ, ਇਹ ਈਮੇਲ ਮੇਦੇ ਦੀ ਬਿਮਾਰੀ ਬਾਰੇ ਵੀ ਬਾਰੇ ਵੇ ਜਿਹੜੀ ਹਨੀਫ ਖਾਨ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਪਰ ਜੇ ਨਾ ਖਾਵਾਂ ਤੇ ਸੀਨੇ ਵਿੱਚ ਸਾੜ ਤੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਹੈ, ਦੂਜੇ ਚੌਥੇ ਦਿਨ ਮੂੰਹ ਪੱਕ ਜਾਂਦਾ ਤੇ ਰੋਟੀ ਵੀ ਨਹੀਂ ਖਾਧੀ ਜਾਂਦੀ। ਸੁਲੇਮਾਨ ਸਾਹਿਬ, ਮੈਂ ਛਿਲਕਾ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਇਹ ਕੀ ਮਸਲਾ ਹੈ ਤੇ ਇਹਦਾ ਕੀ ਇਲਾਜ ਹੋਵੇਗਾ।
3: ਹਨੀਫ ਭਾਈ, ਇਹ ਸਾਰੀਆਂ ਅਲਾਮਤਾਂ ਮੇਦੇ ਦੀ ਤਜ਼ਾਬੀਅਤ ਦੀਆਂ ਨੇ। ਮੇਰਾ ਮਤਲਬ ਇਹ ਵੇ ਕਿ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਜ਼ਿਆਦਾ ਹੋ ਗਈ ਹੈ ਅਤੇ ਰੱਬ ਨਾ ਕਰੇ ਜੇ ਉਹ ਯਾਰ ਰਿਹਾ ਅਤੇ ਇਲਾਜ ਨਾ ਕਰਾਇਆ ਗਿਆ ਤਾਂ ਮੇਦੇ 'ਤੇ ਸੋਜ ਆ ਜਾਵੇਗੀ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ। ਮੇਰੇ ਭਾਈ, ਤੁਸੀਂ ਮਿਰਚਾਂ ਮਸਾਲੇ ਅਤੇ ਸਮੋਸੇ ਪਕੌੜੇ ਨਾਨ ਹਲੀਮ ਵਗੈਰਾ ਬਿਲਕੁਲ ਛੱਡ ਦਿਓ ਅਤੇ ਖਸੂਸੀ ਤੌਰ 'ਤੇ ਕੜਾਹੀ ਗੋਸ਼ਤ ਬਿਲਕੁਲ ਛੱਡ ਦਿਓ ਅਤੇ ਦੁੱਧ ਦਾ ਜ਼ਿਆਦਾ ਇਸਤੇਮਾਲ ਕਰੋ। ਭਾਈ ਜੀ, ਬਿਮਾਰੀ ਦਾ ਇਲਾਜ ਤਾਂ ਦਵਾਈ ਨਾਲ ਹੀ ਹੁੰਦਾ ਹੈ। ਜ਼ਾਹਿਰ ਹੈ ਕਿ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ, ਜਿਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਨੂੰ ਦਵਾ ਬਾਰੇ ਦੱਸ ਸਕਾਂ। ਸੋਨੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਬੁਰੀ ਤਰ੍ਹਾਂ ਦੂਰ ਹੋ ਜਾਏਗੀ
2: ਇਨਸ਼ਾਅੱਲਾ।
3: ਤੇ ਐਸਾ ਮੈਂ ਜੀ, ਤੁਸੀਂ ਦੇਖਿਆ ਨਾ, ਪਹਿਲਾਂ ਮੇਦੇ ਜਿਗਰ ਦਾ ਸਵਾਲ ਆਇਆ, ਦੂਸਰਾ ਮੇਦੇ ਦਾ, ਤੇ ਬੜੀਆਂ ਮੂਵੀ ਮਰਦਾਂ ਨੇ। ਲੇਕਿਨ ਮੈਂ ਇੱਕ ਗੱਲ ਦੱਸ ਦਵਾਂ ਕਿ ਜਿਗਰ ਮੇਦੇ ਦਾ ਕਹੇ ਸਾਡੇ ਜਿਸਮ 'ਚ ਬੜੇ ਅਹਿਮ ਉਜ਼ਵ ਨੇ, ਯਾਨੀ ਕਿ ਮੇਦੇ ਦਾ ਕੰਮ ਹੈ ਗਜ਼ਾ ਹਜ਼ਮ ਕਰਨਾ ਤੇ ਜਿਗਰ ਦਾ ਕੰਮ ਹੈ ਖੂਨ ਬਣਾਉਣਾ। ਜਦੋਂ ਜਿਗਰ ਮੇਦਾ ਸਹਿਯੋਗ ਹੋਵੇਗਾ ਤੇ ਜ਼ਾਹਿਰ ਹੈ ਗਜ਼ਾ ਹਜ਼ਮ ਹੋਵੇਗੀ, ਗਜ਼ਾ ਹਜ਼ਮ ਹੋਵੇਗੀ ਤੇ ਖੂਨ ਪੈਦਾ ਹੋਵੇਗਾ ਤੇ ਖੂਨ ਪੈਦਾ ਹੋਵੇਗਾ ਤੇ ਫਿਰ ਚਿਹਰੇ ਤੇ ਲਾਲੀਆਂ ਵੀ ਆਣਗੀਆਂ।
2: ਲਓ ਜੀ, ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਾਂਗੀ ਕਿ ਸੁਲੇਮਾਨ ਸਾਹਿਬ ਦਾ ਅਸਲ ਮਤਲਬ ਇਹ ਵੇ ਕਿ ਜਿਗਰ ਔਰ ਮੇਦੇ ਦਾ ਬਹੁਤ ਖਿਆਲ ਰੱਖੋ, ਨਹੀਂ ਤੇ ਫਿਰ ਗਾਉਂਦੇ ਫਿਰੋਗੇ ਕਿ ਜਿਗਰ ਛਲਨੀ ਹੈ ਦਿਲ ਘਬਰਾ ਰਹਾ ਹੈ। ਇਹ ਨਹੀਂ ਕਰਨਾ ਕਿਉਂਕਿ ਬਸ ਗਾਣਾ ਮਨਾ। ਜੀ ਅਨੀਸ ਸਾਹਿਬ, ਤੁਹਾਨੂੰ ਆਪਣੇ ਮਸਲੇ ਦਾ ਪਤਾ ਵੀ ਲੱਗ ਗਿਆ ਤੇ ਇਲਾਜ ਬਾਰੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ, ਹੁਣ ਤੁਸੀਂ ਦੇਰ ਨਹੀਂ ਕਰਨੀ ਤੇ ਆਪਣਾ ਇਲਾਜ ਸ਼ੁਰੂ ਕਰ ਦੇਣਾ। ਸੁਲੇਮਾਨ ਸਾਹਿਬ, ਦਿਲ ਤੇ ਕਰਦਾ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਰਿਹਾ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਮਸ਼ਵਰੇ ਦਿੱਤੇ, ਤੁਹਾਡੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡਾ ਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਾਗਜ਼ ਪੈਨਸਲ ਸੰਭਾਲੋ ਤੇ ਲਿਖੋ ਸਾਡਾ ਪਤਾ ਤੇ ਫੋਨ ਨੰਬਰ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਬਾਰੇ ਮਸ਼ਵਰਾ ਲੈ ਸਕੋ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160, ਮੋਬਾਈਲ ਨੰਬਰ ਏ 03004142608, ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾਓ, ਹੱਸਦੇ ਵੱਸਦੇ ਰਹੋ ਤੇ ਹਮੇਸ਼ਾ ਤੰਦਰੁਸਤ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦੇਵੋ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਰੱਬ ਰਾਖਾ।
0: ਸ਼ੁਕਰੀਆ ਆਪਨੇ ਐਫ ਐਮ 101 ਟਿਊਨ ਕੀਆ।